ਹੱਕ ਸੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਆਪ ਨੇ ਤਰਸ ਦਿੱਤਾ ਕਿਰਪਾ ਰਹਿਮਤ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਬੱਚਿਆਂ ਪਾਸੋਂ ਆਸਾ ਦੀ ਮਿਹਨਤ ਕਰਦੀਆਂ ਭੁੱਲ ਗਲਤੀਆਂ ਹੋਣਗੀਆਂ ਹੋਣਗੀਆਂ ਸਤਿਗੁਰ ਜੀਓ ਪੰਜਾਬ ਵਿੱਚ ਸਮਿਤ ਦੀ ਮਾਫਨ ਗਾਂ ਤੋਂ ਸਮਤ ਬਚਿਸ਼ ਕਰਨੀ ਮਹਾਰਾਜ ਜੀ ਸੰਤਾਂ ਦੇ ਅੰਦਰ ਆਈਆਂ ਦਰ ਹਾਜ਼ਰ ਦਰ ਪ੍ਰਵਾਨ ਕਰਨੇ ਮਹਾਰਾਜ ਜੀ ਸੇਵਾ ਲਿਖ ਚਲਾਉਣਾ ਸਤਿ ਪਾਤਸ਼ਾਹ ਮਾਰੇ ਨਾਮ ਬਾਣੀ ਕੀ ਦਾਤ ਅੰਮ੍ਰਿਤ ਵਰਗੀ ਦਾਤ ਆਪਣੇ ਚੰਨਾਂ ਨਾਲ ਜੁੜੀ ਰੱਖਣਾ ਆਪਣੇ ਦਰੋਂ ਕਰੋ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਹਰ ਦੁ ਮੈਦਾਨ ਫਤਿਹ ਕਰਨੀ ਯਾਤਰਾ।

ਸਲੋਕ ਪੂਰਨ ਗੁਰਬਾਣੀ ਪਿਤਾ ਮਾਤਾ ਦਰਤ ਮਹਤ ਦਿਸਰਾ ਦਾਈ ਦਾਇਆ ਖਿਲੇ ਸਕਲ ਜਗਤ ਚੰਗੀਆਂ ਜਾਂ ਬਰਿਆਈਆਂ ਵਰਤੇ ਧਰਮ ਹਜ਼ੂਰ ਧਰਮੀ ਆਪੋ ਆਪਣੀ ਕਿ ਨਿਡੈ ਜਿੰਨੀ ਨਾਮ ਦਿਹਾਇਆ ਦੇਵ ਸੁਖਤ ਕਹਾ ਨਾਨਕ ਦੇ ਮੁਕੁਜਲੇ ਜਿੰਨੀ ਨਾਮ ਦਿਹਾਇਆ ਦੇਵ ਸਖਤ ਨਾਲ ਨਾਨਕ ਦੇ ਮੁਕੁਜਲੇ ਕਹਿੰਦੀ ਛੁੱਟੀ ਨਾਲ ਸਤਿ ਸ੍ਰੀ

Allah.

ਬੱਲੇ ਹਰੇ ਸੱਚਿਆ ਸਹਿਦਾ ਸਹਿਦਾ ਬੱਲੇ ਹਰੇ ਤੁਧਿਆ ਗੇ ਦਾਸੇ ਹਮਾਰੀ ਵਾਹਿਗੁਰੂ ਤੁਧਿਆ।

ਬਖਸ਼ ਨਹੀਂ ਯਾਤਰਾ ਸਫਲੀ ਕਰਨੀ ਮਹਾਂਪੁਰਖਾਂ ਨੂੰ ਦੀਰਘ ਆਯੂ ਦੇਹ ਅਰੋਗਤਾ ਬਖਸ਼ਨੀ ਚੜ੍ਹਦੀ ਕਲਾ ਰੱਖਣੀ ਮਿਹਰ ਪ੍ਰਿਆਤ ਰੱਖਣਾ ਕਾਕਾ ਅਗਮ ਸਿੰਘ ਵਿਸ਼ਵਦੀਪ ਸਿੰਘ ਪਿੰਡ ਕਮਰਾਨੀ ਜ਼ਿਲ੍ਹਾ ਹਨੂਮਾਨਗੜ੍ਹ ਤੋਂ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਘੋੜੇ

ਮਿਹਰ ਪ੍ਰਿਆਤ ਰੱਖਣਾ। ਬਾਂਬੂ ਗੁਰਦੁਆਰਾ ਸਾਹਿਬ ਪਾਲੀ ਨੂੰ ਖਾਲਸਾ ਪ੍ਰਚਾਰ ਕਰਨ ਦੀ ਸੇਵਾ ਕਰਨ ਦਾ ਬਲ ਬਖਸ਼ਣਾ। ਅੰਗ ਸੰਗ ਸਾਇਓ ਨਾ ਮੇਰ ਪ੍ਰਿਆਤ ਰੱਖਣਾ। ਚੜ੍ਹਦੀ ਕਲਾ ਰੱਖਣੀ ਨਿਹਾਲ ਕੀਰਤਨ ਜਥੇ ਨੂੰ ਰਾਗ ਕੀਰਤਨ ਦੀ ਦਾਤ ਬਖਸ਼ ਕੇ ਨਿਹਾਲ ਕਰਨਾ। ਗੁਰੂ ਜਸ ਕਰਾਉਣਾ ਮੇਰ ਪ੍ਰਿਆਤ ਰੱਖਣਾ। ਸਰਦਾਰ ਸੰਪੂਰਨ ਸਿੰਘ ਜੀ ਗਿੱਲ ਆਪ ਜੀ ਦੇ ਹਜ਼ੂਰੀ ਚ ਲੰਗਲਾ ਰਹੀ 200 ਰੁਪਏ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ। ਅੰਗ ਸੰਗ ਸਾਇਓ ਨਾ ਬਲਜਿੰਦਰ ਕੌਰ ਵੱਲਾ ਬਲਦੇਵ ਸਿੰਘ ਜੀ ਮਲਕੀਤ ਸਿੰਘ ਅਤੇ ਸਿਮਰਨਜੀਤ ਸਿੰਘ ਇਹਨਾਂ ਦੇ ਆਤਮਕ ਸ਼ਾਂਤੀ ਲਈ 100 ਰੁਪਏ ਆਦਰ ਹੋਏ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ।

ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ, ਉਪਰੰਤ ਸੋਹਣੇ ਦੀਵਾਨ ਸਜਣਗੇ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ

ਪੌੜੀ ਵੱਡੀ ਹੁੰਡਾ ਭਾਰਤੀ ਰਾਮ ਅੰਮ੍ਰਿਤ ਪਾਰੰਗ ਪੁਰਾਣੀ ਪੰਜਾਬੀ ਕਰਤਬਾ ਜੀ ਆਂਦਰ ਜੋ ਸੁਪਨ ਜਾਣ ਵਾਲਾ ਸੁਪਨ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰਨ ਵਧਾਈ ਤੁਧ ਕਰ ਬਾਣ ਮਿੱਤਾ ਤੇ ਜਾਪਣਾ ਪਜਰ ਸਰਵ ਕਲਾ ਭਰਪੂਰ ਦਿਸੇ ਜਗਤਾ ਨਾਨਕ ਦਾ ਸੁਗਨਾ ਸਤਿ ਜਾਗਰ।

ਕਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤਨਾ ਗੁਰਮੁਖਾ ਗੁਰੂ ਦੇ ਪਿਆਰਿਆ ਸਿੰਘਾ ਸਿੰਘਣਿਆ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲ।

ਗੁਰੂ ਖਾਲਸਾਹਿ ਸਾਹਿਬ ਤਾਂ ਤਾਂ ਰਛਾ ਰਿਹਾ ਬਿਰਦ ਕੀ ਪਾਦਰੇ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸਾ

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਢਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਦੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਦੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਦੀ, ਕੀਰਤਪੁਰ ਦੀ, ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਨ ਦੁਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ

ਇੱਕ ਓਅੰਕਾਰ ਸਤਨਾਮੁ

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ

ਦੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਸੱਚਖੰਡ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਵੇਲਾ ਹੈ। ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਲਾਹੇ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੋ ਪਰਮੇਸ਼ਰ ਜੀ ਅਧਿਸ਼ਠਾਨ ਰੂਪੀ ਸਭਨਾ ਦਾ ਘਰ ਕਹੇ ਜਾਂਦੇ ਨੇ, ਇਸੇ ਪ੍ਰਕਾਰ ਜੋ ਤੁਰਿਆ ਪਦ ਕਿਹਾ ਜਾਂਦਾ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ ਗਿਆਨ ਕਹਿਆ ਜਾਂਦਾ ਹੈ, ਮਹਾਰਾਜ ਇਹਨਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਰ ਰਾਗ ਦੇ ਅੰਦਰ ਮਹੱਲਾ ਤੀਜਾ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਹਨ ਦੋ ਤੁਕੇ। ਇੱਥੋਂ ਸਾਧ ਸੰਗਤ ਜੀ ਜਿਹੜੇ ਸ਼ਬਦ ਨੇ ਨਾ, ਸ਼ਬਦਾਂ ਦੇ ਜਿਹੜੇ ਬੰਦ ਨੇ ਉਹ ਦੋ ਦੋ ਤੁਕਾਂ ਵਾਲੇ ਚੱਲੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਸਤਿਗੁਰ ਤੇ ਪਾਵਾ ਘਰ ਦਰ ਮਹਿਲ ਸੁਥਾਨ।
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਦੁਆਰਾ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪਾਵਾ ਇਹ ਜੀਵ ਪਾਉਂਦਾ ਹੈ ਘਰ, ਜੋ ਪਰਮੇਸ਼ਰ ਜੀ ਸਭਨਾ ਦੇ ਘਰ ਰੂਪ ਅਧਿਸ਼ਠਾਨ ਰੂਪੀ ਨੇ। ਪਰਮੇਸ਼ਰ ਜੀ ਨੂੰ ਸਤਿਗੁਰੂ ਜੀ ਦੇ ਦੁਆਰਾ ਅਰਥਾਤ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜੀਵ ਪ੍ਰਾਪਤ ਕਰਦਾ ਹੈ। ਦਰ ਕਹਿਣਾ ਕਰੀਏ ਗਿਆਨ, ਸਰੂਪ ਰੂਪ ਦਾ ਗਿਆਨ ਅਥਵਾ ਬ੍ਰਹਮ ਗਿਆਨ ਦਾ ਗਿਆਨ, ਬ੍ਰਹਮ ਸਰੂਪ ਦਾ ਗਿਆਨ ਜੀਵ ਸਤਿਗੁਰਾਂ ਤੋਂ ਪਾਉਂਦਾ ਹੈ। ਮਹਿਲ ਕਹਿਣਾ ਕਰੀਏ ਤੁਰਿਆ ਪਦ, ਗਿਆਨ ਅਰੂੜ ਅਵਸਥਾ ਨੂੰ ਤੁਰਿਆ ਪਦ ਨੂੰ ਸਤਿਗੁਰੂ ਜੀ ਤੋਂ ਪਾਉਂਦਾ ਹੈ। ਸਥਾਨ ਸ੍ਰੇਸ਼ਟ ਸਥਾਨ ਜੋ ਸਾਧ ਸੰਗਤ ਹੈ ਨਾ ਭਾਈ, ਇਹ ਵੀ ਜੀਵ ਸਤਿਗੁਰੂ ਜੀ ਦੇ ਪਾਸੋਂ ਹੀ ਪਾਉਂਦਾ ਹੈ।
1: ਗੁਰ ਸਭ ਦੀ ਚੂਕਾ ਅਭਿਮਾਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੀਆਂ ਵੱਡੀਆਂ ਭਾਰੀ ਦਾਤਾਂ ਪ੍ਰਾਪਤ ਕਰਕੇ ਤਿੰਨਾਂ ਨੂੰ ਕਿਸੇ ਪ੍ਰਕਾਰ ਦਾ ਅਹੰਕਾਰ ਨਹੀਂ ਆਉਂਦਾ ਕਿ ਅਸੀਂ ਇੰਨੀਆਂ ਪ੍ਰਾਪਤੀਆਂ ਵਾਲੇ ਹੋ ਗਏ। ਦੁਨੀਆਂ ਦੇ ਅੰਦਰ ਥੋੜ੍ਹੀ ਜਿਹੀ ਪ੍ਰਾਪਤੀ, ਥੋੜ੍ਹਾ ਜਿਹਾ ਪਦ, ਥੋੜ੍ਹਾ ਜਿਹਾ ਕੋਈ ਮੁਰਾਤਬਾ ਵੱਡਾ ਮਿਲ ਜਾਵੇ, ਕੋਈ ਦੌਲਤ ਸ਼ੋਹਰਤ ਇੱਜ਼ਤ ਮਿਲ ਜਾਵੇ, ਮਾਨ ਸਨਮਾਨ ਮਿਲ ਜਾਵੇ ਤੇ ਮਾਣ ਹੋ ਜਾਂਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ ਗੁਰ ਸਭ ਦੀ, ਭਾਈ ਉਹ ਜਿਹੜੇ ਗੁਰਮੁਖ ਨੇ ਨਾ ਪ੍ਰਾਪਤੀ ਵਾਲੇ, ਜਿਨ੍ਹਾਂ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਨਾਮ ਨੂੰ ਜਪਿਆ, ਸਤ ਸੰਗਤ ਰੂਪੀ ਸਥਾਨ ਨੂੰ ਸ੍ਰੇਸ਼ਟ ਸਥਾਨ ਨੂੰ ਪਾਇਆ, ਪਰਮ ਪਦ ਦੀ ਪ੍ਰਾਪਤੀ ਵਾਲੇ ਤੁਰਿਆ ਪਦ ਨੂੰ ਪਾਇਆ ਹੈ, ਇਸੇ ਪ੍ਰਕਾਰ ਬ੍ਰਹਮ ਗਿਆਨ ਨੂੰ ਪਾਇਆ ਹੈ। ਤੇ ਹਜ਼ੂਰ ਫਰਮਾਉਂਦੇ ਨੇ ਅਧਿਸ਼ਠਾਨ ਸਰੂਪ ਨੂੰ ਪਾ ਲਿਆ, ਭਾਈ ਉੱਥੇ ਫਿਰ ਅਭਿਮਾਨ ਨਹੀਂ ਰਹਿੰਦਾ। ਉੱਥੇ ਤਾਂ ਗੁਰ ਸ਼ਬਦੀਆਂ ਦਾ, ਗੁਰ ਸ਼ਬਦ ਦੀ ਕਮਾਈ ਕਰਕੇ ਸਾਰਾ ਅਭਿਮਾਨ ਚੁੱਕਿਆ ਜਾਂਦਾ ਹੈ।
1: ਜਿਨ ਕਾ ਲਾਟ ਲਿਖਿਆ ਤੁਰ ਨਾਮ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦਾਤ ਮਿਲਦੀ ਕਿਹਨਾਂ ਨੂੰ ਹੈ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੇ ਨਾਮ ਦੇ ਰਸੀਏ ਨੇ, ਜਿਹੜੇ ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਨਾਮ ਨੂੰ ਕਦੇ ਵਿਸਾਰਦੇ ਨਹੀਂ, ਹਰ ਵੇਲੇ ਨਾਮ ਦੇ ਵਿੱਚ ਜੁੜੇ ਰਹਿੰਦੇ ਨੇ, ਮਹਾਰਾਜ ਇਹ ਨਾਮ ਮਿਲਦਾ ਕਿਹਨਾਂ ਨੂੰ ਹੈ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਹੋਇਆ ਹੈ, ਉਹਨਾਂ ਨੂੰ ਅੰਮ੍ਰਿਤ ਨਾਮ ਸਤਿਗੁਰਾਂ ਦੇ ਪਾਸੋਂ ਮਿਲਦਾ ਹੈ। ਨਹੀਂ ਤਾਂ ਬਹੁਤ ਦੁਨੀਆਂ ਨਾਮ ਤੋਂ ਹੀ ਨਹੀਂ ਖੁਆਰ ਹੋਈ ਫਿਰਦੀ ਹੈ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ, ਬਾਕੀ ਦਾ ਸੰਸਾਰ ਕਮਲਾ ਹੋਇਆ ਫਿਰਦਾ ਹੈ। ਗੁਰਮੁਖ ਹੀ ਨਾਮ ਪਾਉਂਦੇ ਹਨ ਜਿਨ੍ਹਾਂ ਦੇ ਮਸਤਕ ਦੇ ਉੱਪਰ ਵਾਹਿਗੁਰੂ ਜੀ ਨੇ ਲੇਖ ਧੁਰ ਦਰਗਾਹ ਤੋਂ ਚੰਗੇ ਪਾਏ ਹਨ।
1: ਅਨਦਿਨ ਨਾਮ ਸਦਾ ਸਦਾ ਧਿਆਵਹੇ।
0: ਮਹਾਰਾਜ ਉਹ ਜਿਹੜੇ ਨਾਮ ਦੇ ਰਸੀਏ ਨੇ, ਤਿੰਨਾਂ ਦਾ ਨਾਮ ਦੇ ਨਾਲ ਕਿੰਨਾ ਕੁ ਪਿਆਰ ਹੈ। ਤੇ ਹਜ਼ੂਰ ਫਰਮਾਉਂਦੇ ਨੇ ਇੰਨਾ ਪਿਆਰ ਹੈ ਕਿ ਖਿਨ ਮਾਤਰ ਵੀ ਨਾਮ ਨੂੰ ਵਿਸਾਰਦੇ ਹੀ ਨਹੀਂ, ਅਨਦਿਨ ਰਾਤ ਦਿਨ ਹਰ ਰੋਜ਼ ਨਿਤਾ ਪ੍ਰਤੀ ਨਾਮ ਨੂੰ ਸਦਾ ਸਦਾ ਸਦਾ ਸਰੂਪ ਪਰਮੇਸ਼ਰ ਜੀ ਦੇ ਸਦਾ ਰਹਿਣ ਵਾਲੇ ਸਥਿਰ ਨਾਮ ਨੂੰ ਸਦਾ ਸਦਾ ਹਮੇਸ਼ਾ ਹਿਰਦੇ ਦੇ ਅੰਦਰ ਧਿਆਉਂਦੇ ਰਹਿੰਦੇ ਹਨ। ਮਹਾਰਾਜ ਫਿਰ ਨਾਮ ਜਪ ਕਰਕੇ ਤਿੰਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਦੁਨੀਆਂ ਦੇ ਅੰਦਰ ਤੇ ਸਨਮਾਨੇ ਹੀ ਜਾਂਦੇ ਨੇ, ਵਾਹਿਗੁਰੂ ਜੀ ਦੀ ਸੱਚੀ ਦਰਗਾਹ ਦੇ ਅੰਦਰ ਵੀ ਤਿੰਨਾਂ ਨੂੰ ਵੱਡਾ ਭਾਰੀ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਜੀ ਦੇ ਦਰ ਤੇ ਉਜਲੇ ਮੁਖ ਲੈ ਕਰਕੇ ਜਾਂਦੇ ਨੇ, ਧਰਮ ਰਾਜਾ ਵੀ ਆਸਨ ਸਿੰਘਾਸਨ ਛੱਡ ਕੇ ਤਿੰਨਾਂ ਦਾ ਸਨਮਾਨ ਕਰਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀ
1: ਵਿਧ ਸਤਿਗੁਰ ਤੇ ਜਾਣਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਇਹ ਜਿਹੜਾ ਚੰਚਲ ਮਨ ਹੈ, ਕੱਚੇ ਪਾਰੇ ਵਰਗਾ, ਉਂਗਲੀ ਦੇ ਹੇਠਾਂ ਜਿਵੇਂ ਕੱਚਾ ਪਾਰਾ ਨਹੀਂ ਆਉਂਦਾ, ਮਰਿਆਦਾ ਰੂਪੀ ਉਂਗਲੀ ਦੇ ਥੱਲੇ ਸਾਡਾ ਇਹ ਮਨ ਕੱਚੇ ਪਾਰੇ ਵਰਗਾ ਆਉਂਦਾ ਹੀ ਨਹੀਂ। ਜਿਵੇਂ ਪਾਰਾ ਡਿੱਗ ਜਾਵੇ ਤੇ ਸੈਂਕੜੇ ਟੁਕੜਿਆਂ ਦੇ ਵਿੱਚ ਖਿੰਡਾਓ ਦਿਸਦਾ ਹੋ ਜਾਂਦਾ ਨਾ ਖਿੰਡ ਜਾਂਦਾ ਹੈ। ਇਵੇਂ ਇਹ ਜਿਹੜਾ ਸਾਡਾ ਮਨ ਹੈ ਇਹ ਕਰਮ ਧਰਮ ਤੋਂ ਡਿੱਗਿਆ ਰਹਿੰਦਾ ਹੈ। ਇਸ ਪ੍ਰਕਾਰ ਵਾਸ਼ਨਾਵਾਂ ਰੂਪੀ ਸੈਂਕੜਿਆਂ ਟੁਕੜਿਆਂ ਦੇ ਅੰਦਰ ਇਹ ਵੱਡਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਮਨ ਹੈ ਇਹ ਵੱਸ ਕਿਵੇਂ ਆਉਂਦਾ ਹੈ? ਹਜ਼ੂਰ ਫਰਮਾਉਂਦੇ ਹਨ ਭਾਈ ਪੂਰੇ ਸਤਿਗੁਰੂ ਜੀ ਤੋਂ ਮਨ ਨੂੰ ਵੱਸ ਕਰਨੇ ਦੀ ਵਿਧੀ ਗੁਰਸਿੱਖ ਜਾਣਦੇ ਨੇ। ਮਨ ਪਾਰਾ ਸਤਿਗੁਰ ਵੱਸ ਆਣਾ, ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਭਾਈ ਇਹ ਵਿਧੀ ਸਤਿਗੁਰੂ ਜੀ ਤੋਂ ਜਾਣੀ ਜਾਂਦੀ ਹੈ ਮਨ ਨੂੰ ਵੱਸ ਕਰਨੇ ਦੀ।
1: ਅਨੰਦਿਨ ਲਾਗਾ ਸਦ ਹਰ ਸਿਓ ਤਿਹਾਰ।
0: ਮਹਾਰਾਜ ਉਹ ਕਿਹੜੀ ਵਿਧੀ ਹੈ ਜੋ ਸਤਿਗੁਰੂ ਜੀ ਦੱਸਦੇ ਨੇ? ਤੇ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਅਨੰਦਿਨ ਲਾਗਾ ਸਦ ਹਰ ਸਿਓ ਤਿਹਾਰ। ਭਾਈ ਰਾਤ ਦਿਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਧਿਆਨ ਲਾਉਣੇ ਦੀ ਜੁਗਤੀ, ਧਿਆਨ ਲਾਉਣੇ ਦੀ ਵਿਧੀ ਸਤਿਗੁਰੂ ਜੀ ਦੱਸਦੇ ਨੇ। ਭਾਈ ਸੁੱਤਿਆਂ ਜਾਗਦਿਆਂ ਹਰ ਵੇਲੇ ਨਾਮ ਨੂੰ ਹੀ ਜਪਣਾ ਕਰੋ। ਮਹਾਰਾਜ ਦਿਨ ਵੇਲੇ ਤੇ ਜਾਗਦਿਆਂ ਜਪਿਆ ਜਾ ਸਕਦਾ, ਸੁੱਤਿਆਂ ਕਿਵੇਂ ਜਪਿਆ ਜਾ ਸਕਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਿਧੀ ਹੈ ਨਾ ਸਾਸ ਸਾਸ ਸਿਮਰੋ ਗੋਬਿੰਦ। ਰਾਤਰੀ ਨੂੰ ਸੁੱਤੇ ਸਮੇਂ ਸਾਹ ਤੇ ਆਉਂਦੇ ਨੇ ਨਾ, ਤੇ ਜਦੋਂ ਸਾਹਾਂ ਦੇ ਨਾਲ ਨਾਮ ਜਪਣੇ ਦਾ ਅਭਿਆਸ ਹੋ ਜਾਵੇਗਾ ਫਿਰ ਸਵਾਸਾਂ ਦੇ ਨਾਲ ਹੀ ਜਾਪ ਹੋਵੇਗਾ। ਇਸੇ ਪ੍ਰਕਾਰ ਸਾਉਣ ਦੇ ਨਾਲ ਕੰਠ ਦੀ ਬਾਣੀ ਬੈਖਰੀ ਬਾਣੀ ਰੁਕਦੀ ਏ ਮਨ ਦੀ ਨਹੀਂ। ਇਸੇ ਪ੍ਰਕਾਰ ਪਰਾ ਬਾਣੀ ਦੁਆਰਾ ਸੁੱਤਿਆਂ ਵੀ ਜਪਿਆ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਰਾਤ ਦਿਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚ ਧਿਆਨ ਲਾਉਣਾ ਸਤਿਗੁਰੂ ਜੀ ਸਿਖਾਉਂਦੇ ਨੇ। ਤੇ ਜਿਨ੍ਹਾਂ ਦਾ ਰਾਤ ਦਿਨ ਧਿਆਨ ਹੀ ਸਿਮਰਨ ਵਿੱਚ ਲੱਗਾ ਰਵੇ ਫਿਰ ਮਨ ਵੱਸ ਵਿੱਚ ਆਉਂਦਾ ਹੈ। ਸਾਧ ਸੰਗਤ ਜੀ ਪਾਣੀ ਚੱਲਦਾ ਹੋਵੇ, ਖੇਤ ਨੂੰ ਲਾਇਆ ਹੋਵੇ, ਕਿਸੇ ਖਾਲ ਦੇ ਪਾਣੀ ਨੂੰ ਦੂਜੇ ਪਾਸੇ ਨੂੰ ਦੂਜੇ ਕਿਸੇ ਹੋਰ ਕਿਨਾਰੇ ਵੱਲ ਨੂੰ ਵੱਢ ਦਿੱਤਾ ਜਾਵੇ ਤੇ ਜਿਤਨਾ ਸਮਾਂ ਦੂਜੇ ਪਾਸੇ ਪਾਣੀ ਜਾਂਦਾ ਰਿਹਾ ਉਤਨੇ ਸਮੇਂ ਦਾ ਤੇ ਨੁਕਸਾਨ ਹੀ ਹੈ ਨਾ। ਇਸੇ ਪ੍ਰਕਾਰ ਇਹ ਮਨ ਹੈ ਜਿਤਨਾ ਸਿਰ ਸਿਮਰਨ ਵਿੱਚ ਲੱਗਾ ਰਵੇ ਲਾਭ ਹੈ, ਜਿੰਨਾ ਸਮਾਂ ਵੀ ਇਹ ਮਨ ਦਾ ਧਿਆਨ ਦੂਜੇ ਪਾਸੇ ਚੱਲਿਆ ਜਾਵੇ ਸੰਸਾਰਾਕਾਰ ਹੋ ਜਾਵੇ ਉਤਨਾ ਸਮਾਂ ਨੁਕਸਾਨ ਹੀ ਹੈ ਨਾ। ਇਸ ਕਰਕੇ ਗੁਰਮੁਖਾਂ ਦਾ ਨੁਕਸਾਨ ਸਤਿਗੁਰੂ ਜੀ ਨਹੀਂ ਹੋਣ ਦਿੰਦੇ। ਰਾਤ ਦਿਨ ਸਵਾਸ ਸਵਾਸ ਦੇ ਸਿਮਰਨ ਦੁਆਰਾ, ਇਸੇ ਪ੍ਰਕਾਰ ਪਰਾ ਬਾਣੀ ਦੇ ਜਪ ਦੁਆਰਾ ਗੁਰਮੁਖਾਂ ਦੇ ਧਿਆਨ ਨੂੰ ਗੁਰ ਸ਼ਬਦ ਦੇ ਵਿੱਚ ਲਗਾ ਕਰਕੇ ਰੱਖਦੇ ਹਨ ਜੀ।
1: ਸ਼ਬਦ ਰਤੇ ਸਦਾ ਬੈਰਾਗੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਗੁਰ ਸ਼ਬਦ ਦੇ ਅੰਦਰ ਰੰਗੇ ਹੋਏ ਨੇ ਰਾਤ ਦਿਨ ਜਾਪ ਕਰਨ ਵਾਲੇ, ਸੰਸਾਰ ਦਾ ਸੰਬੰਧੀਆਂ ਦਾ ਪਦਾਰਥਾਂ ਦਾ ਤਿਨਾਂ ਨੂੰ ਕੋਈ ਮੋਹ ਨਹੀਂ ਆਉਂਦਾ। ਤੇ ਹਜ਼ੂਰ ਫਰਮਾਉਂਦੇ ਨੇ ਜਿਹੜੇ ਗੁਰ ਸ਼ਬਦ ਰਤੇ, ਗੁਰ ਸ਼ਬਦੀਏ ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਵਿੱਚ ਜਿਨ੍ਹਾਂ ਦੇ ਹਿਰਦੇ ਰੰਗੇ ਨੇ ਨਾ, ਉਹ ਸੰਸਾਰ ਵੱਲੋਂ ਸਦਾ ਵੈਰਾਗ ਧਾਰਨ ਕਰਕੇ ਰਹਿੰਦੇ ਹਨ, ਸੰਸਾਰ ਦੇ ਨਾਲ ਮੋਹ ਨਹੀਂ ਪਾਲਦੇ।
1: ਹਰ ਦਰਗਹ ਸਾਚੀ ਪਾਵਹਿ ਮਾਨ।
0: ਤੇ ਪਰਮੇਸ਼ਰ ਜੀ ਦੇ ਨਾਲ ਪਿਆਰ ਕਰਨੇ ਦੇ ਸਦਕਾ ਹਰ ਦਰਗਹ ਸਤ ਸੰਗਤ ਰੂਪੀ ਸਥਾਨ ਦਰਗਹ ਦੇ ਅੰਦਰ ਸੱਚੀ ਜੋ ਦਰਗਾਹ ਹੈ ਤੇ ਇਸ ਦੇ ਵਿੱਚ ਗੁਰਮੁਖ ਜਨ ਮਾਨ ਪਾਉਂਦੇ ਨੇ। ਹਰ ਦਰਗਹ ਸਾਚੀ ਪਾਵਹਿ ਮਾਨ, ਹਰੀ ਪਰਮੇਸ਼ਰ ਜੀ ਦੀ ਦਰਗਾਹ ਸੱਚਖੰਡ ਦਰਬਾਰ ਦੇ ਅੰਦਰ ਭਾਈ ਉਹ ਵੱਡਾ ਭਾਰੀ ਮਾਨ ਸਨਮਾਨ ਪ੍ਰਾਪਤ ਕਰਦੇ ਹਨ।
1: ਇਹੋ ਮਨ ਖੇਲਾ ਹੁਕਮ ਕਾ ਬਾਧਾ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ ਜਿਹੜੇ ਗੁਰਮੁਖ ਨੇ ਨਾ, ਉਹਨਾਂ ਦਾ ਮਨ ਗੁਰਮੁਖਤਾਈ ਦੀ ਖੇਡ, ਭਗਤੀ ਦੀ ਖੇਡ, ਬੰਦਗੀ ਦੀ ਖੇਡ, ਪਿਆਰ ਦੀ ਖੇਡ ਨੂੰ ਖੇਡਣਾ ਕਰਦਾ ਹੈ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਸ ਪ੍ਰਕਾਰ ਉਹ ਭਗਤੀ ਰੂਪੀ ਤਲਵਾਰ ਦੇ ਨਾਲ ਹੰਕਾਰ ਰੂਪੀ ਸਿਰ ਵੱਢ ਕੇ ਮਨ ਰੂਪੀ ਤਲੀ ਦੇ ਉੱਪਰ ਰੱਖ ਕੇ ਸਤਿਗੁਰੂ ਜੀ ਦੇ ਸਨਮੁਖ ਅਰਪਣ ਕਰ ਦੇਣਾ ਕਰਦੇ ਨੇ। ਇਹ ਜਿਹੜਾ ਗੁਰਮੁਖਾਂ ਦਾ ਮਨ ਹੈ ਨਾ, ਸਤਿਗੁਰੂ ਜੀ ਦੇ ਪਿਆਰ ਦੀ ਖੇਡ ਨੂੰ ਹੁਕਮ ਦਾ ਵੱਧਾ ਹੋਇਆ ਖੇਡਦਾ ਹੈ। ਜਿਹੜਾ ਮਨ ਇੱਕ ਖਿਨ ਮਾਤਰ ਸਮੇਂ ਦੇ ਅੰਦਰ ਦਸਾਂ ਦਿਸ਼ਾਵਾਂ ਦੇ ਅੰਦਰ ਭਰਮਣ ਕਰਕੇ ਆ ਜਾਂਦਾ ਹੈ, ਉਹ ਮਨ ਪਿਆਰ ਦੀ ਖੇਡ ਦੇ ਨਾਲ ਵਸ ਵਿੱਚ ਆਉਂਦਾ ਹੈ।
1: ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ।
0: ਮਹਾਰਾਜ ਇਹ ਦਾਤ ਕਦੋਂ ਮਿਲਦੀ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਦੋਂ ਜੀਵ ਦੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਪਰਮੇਸ਼ਰ ਜੀ ਜੀਵਾਂ ਦੇ ਉੱਪਰ ਆਪ ਆਪਣੀ ਨਦਰ ਸਵਾਲੀ ਸੱਚੇ ਪ੍ਰਭੂ ਪਰਮੇਸ਼ਰ ਜੀ ਕਰਦੇ ਹਨ।
1: ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵਾ।
0: ਤਾਂ ਫਿਰ ਗੁਰਮੁਖ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ, ਪੂਰਿਆ ਸਤਿਗੁਰਾਂ ਦੀ ਸਿੱਖਿਆ ਦੇ ਨਾਲ ਜਿਹੜਾ ਗੁਰਮੁਖਾਂ ਦਾ ਮਨ ਹੈ ਨਾ, ਉਹ ਤਤਕਾਲ ਤੁਰੰਤ ਹੀ ਵਸ ਆ ਜਾਂਦਾ ਹੈ। ਮਨਮੁਖਾਂ ਦਾ ਤੇ ਵਸ ਆਉਂਦਾ ਹੀ ਨਹੀਂ। ਇੱਕ ਜਨਮ ਬਤੀਤ ਹੋ ਗਿਆ, 10 ਬਤੀਤ ਹੋ ਗਏ, 100 ਜਨਮ ਬਤੀਤ ਹੋ ਗਏ, ਹਜ਼ਾਰਾਂ ਜਨਮ ਲੈ ਲਏ, ਲੱਖਾਂ ਜਨਮ ਲੈ ਲਏ, 84 ਲੱਖ ਜੂਨੀਆਂ ਦੇ ਗੇੜਿਆਂ ਵਿੱਚ ਭਰਮਦੇ ਰਹੇ, ਫਿਰ ਮਨੁੱਖਾ ਦੇਹੀ ਨੂੰ ਪਾਇਆ, ਫਿਰ ਨਾਮ ਨਾ ਜਪਿਆ, ਫਿਰ 84 ਲੱਖ 'ਚ ਚਲੇ ਗਏ, ਫਿਰ ਮਨੁੱਖਾ ਦੇਹੀ ਨੂੰ ਪਾ ਲਿਆ, ਫਿਰ ਨਾਮ ਨਾ ਜਪਿਆ, ਮਨ ਫਿਰ ਵਸ ਨਾ ਆਇਆ। ਇਹ ਹਾਲਤ ਮਨਮੁਖਾਂ ਦੀ ਹੈ, ਪਰ ਜਿਹੜੇ ਗੁਰਮੁਖ ਜਾਣਦੇ ਨਾ, ਉਹਨਾਂ ਦਾ ਮਨ ਗੁਰ ਸ਼ਬਦ ਦੀ ਕਮਾਈ ਕਰਕੇ, ਰਾਤ ਦਿਨ ਨਾਮ ਦੇ ਜਪ ਕਰਕੇ ਜਦੋਂ ਕਿਰਪਾ ਹੋ ਜਾਂਦੀ ਹੈ ਨਾ, ਤੇ ਕਿਰਪਾ ਦ੍ਰਿਸ਼ਟੀ ਹੋਣ ਦੇ ਨਾਲ ਤਤਕਾਲ ਤੁਰੰਤ ਹੀ ਵਸ ਵਿੱਚ ਆ ਜਾਂਦਾ ਹੈ।
1: ਇਸ ਮਨ ਕੀ ਵਿਧ ਮਨ ਹੂ ਜਾਣਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਮਨ ਨੂੰ ਵਸ ਵਿੱਚ ਕਰਨੇ ਦੀ ਵਿਧੀ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਅਸ਼ੁੱਧ ਮਨ ਨੂੰ, ਮੈਲੇ ਮਨ ਨੂੰ, ਕੁਚੀਲ ਮਨ ਨੂੰ ਵਸ ਕਰਨੇ ਦੀ ਜਿਹੜੀ ਵਿਧੀ ਹੈ, ਉਹ ਸ਼ੁੱਧ ਮਨ ਦੁਆਰਾ ਵਸ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਹੁਣ ਤਾਂ ਸਾਇੰਸ ਵੀ ਮੰਨਦੀ ਹੈ ਕਿ ਬੰਦੇ ਦੇ ਜਿਹੜੇ ਮਾਇੰਡ ਨੇ ਉਹ ਦੋ ਹੁੰਦੇ ਨੇ। ਇਸੇ ਪ੍ਰਕਾਰ ਜਿਹੜੀਆਂ ਮਨ ਦੀਆਂ ਬਿਰਤੀਆਂ ਕਹਿ ਲਈਏ ਜਾਂ ਮਨ ਕਹਿ ਲਈਏ, ਦੋ ਹੁੰਦੇ ਨੇ, ਕਿਹੜਾ? ਇੱਕ ਸ਼ੁੱਧ ਮਨ, ਇੱਕ ਅਸ਼ੁੱਧ ਮਨ, ਇੱਕ ਮੈਲਾ ਮਨ, ਇੱਕ ਇਸੇ ਪ੍ਰਕਾਰ ਪਵਿੱਤਰ ਮਨ। ਮਨ ਦੇ ਅੰਦਰ ਪਵਿੱਤਰ ਭਾਵ ਆਉਣਾ, ਸਤਸੰਗਤ ਕਰੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਸੇਵਾ ਕਰੀਏ, ਦਸਵੰਧ ਕੱਢੀਏ, ਦੂਸਰਿਆਂ ਦੇ ਕੰਮ ਆਈਏ, ਸਾਧ ਸੰਗਤ ਜੀ ਜਿਹੜੀ ਪਰਉਪਕਾਰ ਵਾਲੀ ਭਾਵਨਾ, ਇਹ ਸ਼ੁੱਧ ਮਨ ਦੀ ਬਿਰਤੀ ਹੈ। ਇਸੇ ਪ੍ਰਕਾਰ ਜਿਹੜੀ ਮੈਲੀ ਬਿਰਤੀ ਹੈ ਮਨ ਦੀ, ਵਿਕਾਰਾਂ ਵਿੱਚ ਗਲਤਾਨ ਹੋ ਜਾਣਾ, ਦੂਸਰਿਆਂ ਦਾ ਧਨ ਮਾਲ ਇਤਿਆਦਿਕ ਚੁਰਾ ਲੈਣਾ, ਰੂਪ ਇਤਿਆਦਿਕ ਦੇਖ ਕਰਕੇ ਬੇਈਮਾਨ ਹੋਣਾ, ਨਸ਼ਿਆਂ ਵਿੱਚ ਗਲਤਾਨ ਰਹਿਣਾ, ਸਤਿਗੁਰੂ ਜੀ ਦੇ ਦਰ ਤੇ ਨਾ ਆਉਣਾ, ਮਨ ਦੇ ਪਿੱਛੇ ਲੱਗੇ ਰਹਿਣਾ, ਮਨਮੁਖਤਾਈਆਂ ਕਰਦੇ ਰਹਿਣਾ, ਠੇਕੇ ਸਨੇਮੇ ਨੂੰ ਕਦੇ ਛੱਡਣਾ ਨਾ ਤੇ ਬੁਰਾਈਆਂ ਦੇ ਰਸਤੇ 'ਤੇ ਤੁਰਨਾ, ਇਹ ਮੈਲੇ ਮਨ ਦੀਆਂ ਪ੍ਰਵਿਰਤੀਆਂ ਨੇ। ਜਿਹੜਾ ਮੈਲਾ ਮਨ ਹੈ ਨਾ, ਉਹ ਸ਼ੁੱਧ ਮਨ ਕਰਕੇ ਹੀ ਵਸ ਵਿੱਚ ਆਉਂਦਾ, ਕਿਉਂਕਿ ਸ਼ੁੱਧ ਮਨ ਹੀ ਪ੍ਰੇਰਦਾ ਮਨ ਨੂੰ, ਮੈਲੇ ਮਨ ਨੂੰ ਮਨਾ ਕਿਉਂ ਬਰ ਬੁਰੇ ਪਾਸੇ ਜਾਂਦਾ, ਕੁੱਟ ਬੜੀ ਪੈਣੀ ਹੋ, ਜਮਾਂ ਦੇ ਦਰ ਤੋਂ ਛੁੱਟਿਆ ਨਹੀਂ ਜਾਣਾ, ਨਰਕਾਂ ਵਿੱਚ ਜਾ ਪਵੇਗਾ, ਬਚ ਜਾਏ ਨਾਮ ਜਪ ਲੈ। ਇਹ ਪਵਿੱਤਰ ਮਨ ਦੀ ਹੀ ਪ੍ਰੇਰਣਾ ਮੈਲੇ ਮਨ ਨੂੰ ਹੋਇਆ ਕਰਦੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਮੈਲੇ ਮਨ ਨੂੰ ਵਸ ਕਰਨੇ ਦੀ ਵਿਧੀ ਸ਼ੁੱਧ ਮਨ ਦੁਆਰਾ ਹੀ ਜਾਣੀ ਜਾਂਦੀ ਹੈ। ਇਸੇ ਪ੍ਰਕਾਰ
1: ਇਸ ਮਨ ਕੀ ਵਿਧ ਮਨ ਹੂ ਜਾਣਾ।
0: ਸਾਧ ਸੰਗਤ ਜੀ, ਦੂਸਰੇ ਅਰਥ ਦੇ ਵਿੱਚ ਮਨ ਦਾ ਅਰਥ ਹੈ ਸ੍ਰੇਸ਼ਟ, ਜੋ ਸ੍ਰੇਸ਼ਟ ਸਤਿਗੁਰੂ ਜੀ ਦਾ ਗੁਰਮੰਤਰ ਹੈ ਨਾ, ਔਰ ਉਸ ਗੁਰਮੰਤਰ ਦੇ ਅਭਿਆਸ ਦੁਆਰਾ, ਜਪ ਦੁਆਰਾ ਹੀ ਮਨ ਨੂੰ ਵਸ ਕਰਨੇ ਦੀ ਵਿਧੀ ਗੁਰਮੁਖਾਂ ਨੇ ਜਾਣੀ ਹੈ, ਕਿ ਗੁਰਮੰਤਰ ਦੁਆਰਾ ਹੀ ਇਹ ਜਿਹੜਾ ਮਨ ਹੈ ਵਸ ਦੇ ਵਿੱਚ ਆਉਂਦਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜਿਸ ਨੂੰ ਜਪਣਾ ਕਰਕੇ ਹਉਮੈ ਦਾ ਨਾਸ ਹੋ ਜਾਂਦਾ ਹੈ, ਮਨ ਇਕਾਗਰ ਹੋ ਜਾਂਦਾ ਹੈ।
1: ਸ਼ਬਦ ਵਿਚਾਰ,
0: ਤੇ ਬੁੱਝਦੇ ਕੌਣ ਨੇ? ਸ਼ਬਦ ਵਿਚਾਰ, ਜਿਹੜੇ ਆਪਣੇ ਮਨ ਦੇ ਅੰਦਰ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਨਾ, ਉਹੀ ਉਹੀ ਗੁਰਮੰਤਰ ਦੁਆਰਾ, ਮੂਲ ਮੰਤਰ ਦੁਆਰਾ, ਨਾਮ ਦੇ ਜਪ ਦੁਆਰਾ ਮਨ ਨੂੰ ਵਸ ਵਿੱਚ ਕਰਨੇ ਦੀ ਵਿਚਾਰ ਸਮਝਦੇ ਹਨ ਜੀਓ।
1: ਨਾਨਕ ਨਾਮ ਧਿਆਏ ਸਦਾ ਤੂੰ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਤੂੰ ਸਦਾ ਸਦਾ ਹਿਰਦੇ ਦੇ ਅੰਦਰ ਪਿਆਰ ਭਾਵਨਾ ਕਰਕੇ ਧਿਆਉਣਾ ਕਰ।
1: ਸਾਗਰ ਜਿਤ ਪਾਵਹਿ ਪਾਰ,
0: ਜਿਸ ਅੰਮ੍ਰਿਤ ਨਾਮ ਦਾ ਜਪ ਕਰਨੇ ਦੇ ਨਾਲ ਤੂੰ ਭਵ ਸਾਗਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਜਾ ਪਵੇਗਾ। ਇਹ ਭਾਵ ਸਾਗਰ ਡਰ ਦਾ, ਭੈ ਦਾ ਸਾਗਰ ਹੈ, ਸ਼ੰਕਿਆਂ ਦਾ ਸਾਗਰ ਹੈ, ਸੰਸਿਆਂ ਦਾ ਸਾਗਰ ਹੈ, ਵਿਕਾਰਾਂ ਦਾ ਸਾਗਰ ਹੈ। ਇਸ ਭਵ ਸਾਗਰ ਤੋਂ, ਡਰਾਵਣੇ ਸਾਗਰ ਤੋਂ ਭਵ ਨਾਮ ਜਨਮਦਾ ਵੀ ਹੈ। ਐਸਾ ਇਹ ਸੰਸਾਰ ਸਾਗਰ ਜਿਸ ਦੇ ਵਿੱਚ ਬਹੁੜੋ ਬਾਰ ਬਾਰ ਜਨਮ ਹੁੰਦਾ, ਜਨਮ ਮਰਨ ਦੇ ਗੇੜ ਦੇਣ ਵਾਲੇ ਸੰਸਾਰ ਸਾਗਰ ਤੋਂ ਪਾਰ ਪੈ ਜਾਵੇਗਾ। ਪਿਆਰ ਭਾਵਨਾ ਦੇ ਨਾਲ ਜਪਦਾ ਰਹੋ ਸਤਨਾਮ ਸਤਨਾਮ। ਭਾਈ ਇਸ ਅੰਮ੍ਰਿਤ ਨਾਮ ਨੂੰ ਸਦਾ ਸਦਾ ਧਿਆਉਂਦੇ ਰਹੋ, ਜਿਸ ਨੂੰ ਜਪ ਕੇ ਹੀ ਭਵ ਜਲ ਸਾਗਰ ਤੋਂ ਪਾਰ ਪੈ ਜਾਵੋਗੇ।
1: ਮਹਲਾ ਤੀਜਾ,
0: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਜੀਓ ਪਿੰਡ ਪ੍ਰਾਣ ਸਭ ਤਿਸਕੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਵਾਹਿਗੁਰੂ ਜੀ ਨੂੰ ਦਾਤਾ ਕਥਨ ਕਰਦੇ ਹੋ। ਵਾਹਿਗੁਰੂ ਜੀ ਕਿਸ ਪ੍ਰਕਾਰ ਦੇ ਦਾਤਾ ਰੂਪ ਨੇ? ਦਾਤੇ ਤੇ ਦੁਨੀਆਂ ਦੇ ਅੰਦਰ ਵੀ ਦੇਖੇ ਜਾਂਦੇ ਨੇ, ਕੋਈ ਅੰਨ ਦਾ ਦਾਨ ਦਿੰਦੇ ਨੇ, ਕਹਿੰਦੇ ਸਿਰਫ ਪੱਕੇ ਭੋਜਨ ਦਾ ਹੀ ਦਾਨ ਦੇਣਾ, ਮਾਇਆ ਦਾ ਦਾਨ ਨਹੀਂ ਦੇਣਾ। ਕੋਈ ਪੱਕੇ ਭੋਜਨ ਪਕਾਉਣ ਦੀ ਮਿਹਨਤ ਤੋਂ ਬਚਣ ਵਾਸਤੇ ਧਨ ਦਾ ਦਾਨ ਦਿੰਦੇ ਨੇ, ਫਿਰ ਦੂਸਰਿਆਂ ਦੀਆਂ ਲੋੜਾਂ ਵਾਸਤੇ, ਕਿਉਂਕਿ ਸਾਰੀਆਂ ਹੀ ਲੋੜਾਂ ਪੱਕੇ ਭੋਜਨ ਨਾਲ ਵੀ ਪੂਰੀਆਂ ਨਹੀਂ ਹੋ ਜਾਣੀਆਂ। ਕਿਸੇ ਨੂੰ ਵਸਤਰਾਂ ਦੀ ਲੋੜ ਹੈ, ਕਿਸੇ ਨੂੰ ਦਵਾਈ ਦੀ ਲੋੜ ਹੈ, ਕਿਸੇ ਨੂੰ ਘਰ ਦੇ ਵਿੱਚ ਛੱਤ ਦੀ ਲੋੜ ਹੈ, ਕਿਸੇ ਨੂੰ ਇਸੇ ਪ੍ਰਕਾਰ ਮੰਜੇ ਇਤਿਆਦਿਕ ਹੋਰ ਲੋੜਾਂ ਨੇ, ਕਿਸੇ ਨੂੰ ਬੱਚਿਆਂ ਦੀ ਫੀਸ ਦੀ ਲੋੜ ਹੈ। ਮਹਾਰਾਜ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਲੋਕ ਕਰਦੇ ਨੇ, ਕੋਈ ਕਿਸੇ ਦੀ ਅੰਨ ਦੇ ਨਾਲ, ਕਿਸੇ ਦੀ ਧਨ ਦੇ ਨਾਲ, ਕਿਸੇ ਦੀ ਦਵਾਈ ਦੇ ਨਾਲ। ਮਹਾਰਾਜ ਇਸ ਪ੍ਰਕਾਰ ਸੇਵਾ ਕਰਨ ਵਾਲੇ, ਦਾਨ ਕਰਨ ਵਾਲੇ ਦਾਨੀ ਤੇ ਬਹੁਤ ਨੇ। ਆਪ ਜੀ ਪਰਮੇਸ਼ਰ ਜੀ ਨੂੰ ਵੀ ਦਾਨੀ ਕਹਿੰਦੇ ਹੋ, ਦਾਨੀ ਲੋਕ ਵੀ ਨੇ, ਦਾਨੀ ਪਰਮੇਸ਼ਰ ਵੀ ਜੀ, ਪਰਮੇਸ਼ਰ ਜੀ ਵੀ ਨੇ। ਫਿਰ ਪਰਮੇਸ਼ਰ ਜੀ ਦੇ ਦਾਨ ਤੇ ਲੋਕਾਂ ਦੇ ਦਾਨ ਵਿੱਚ ਫਰਕ ਕੀ ਹੈ? ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਜੀਓ ਪਿੰਡ ਪ੍ਰਾਣ ਸਭ ਤਿਸਕੇ।
0: ਭਾਈ ਜੋ ਪਰਮੇਸ਼ਰ ਜੀ ਨੇ ਸਭਨਾਂ ਤੋਂ ਵੱਡੇ ਦਾਤਾ ਰੂਪ ਨੇ, ਪਿੰਡ, ਪਿੰਡ ਦਾ ਅਰਥ ਹੈ ਸਰੀਰ। ਕੋਈ ਦਾਨੀ, ਕੋਈ ਅੰਨ ਧਨ ਦੇਣ ਵਾਲਾ ਕਿਸੇ ਨੂੰ ਸਰੀਰ ਦਾਨ ਤੇ ਨਹੀਂ ਨਾ ਦੇ ਸਕਦਾ। ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਇਹ ਸਰੀਰਾਂ ਦਾ ਦਾਨ ਦੇ ਦਿੱਤਾ। ਜਿੰਨੇ ਸਰੀਰ ਬਣਾਏ ਨੇ ਇਸਤਰੀਆਂ ਤੇ ਪੁਰਖਾਂ ਦੇ, ਇਹ ਇਸਤਰੀਆਂ ਪੁਰਖਾਂ ਨੂੰ ਪਰਮੇਸ਼ਰ ਜੀ ਨੇ ਬਣਾ ਕਰਕੇ ਦਾਨ ਦਿੱਤੇ ਨੇ। ਇਸ ਦੇ ਅੰਦਰ ਜੀਓ ਸੂਖਮ ਸਰੀਰ ਨੂੰ ਪਾ ਦਿੱਤਾ, ਪ੍ਰਾਣ ਸਾਹਾਂ ਨੂੰ, ਸਵਾਸਾਂ ਨੂੰ ਪਾ ਦਿੱਤਾ। ਸਭ ਤਿਸਕੇ, ਇਹ ਜਿੰਨੇ ਵੀ ਸਰੀਰ, ਇਹ ਜਿੰਨੇ ਵੀ ਸੂਖਮ ਸਰੀਰ, ਜਿੰਨੇ ਵੀ ਚੱਲਦੇ ਸਾਰੇ ਨਾ, ਇਹ ਸਾਰੇ ਪਰਮੇਸ਼ਰ ਦਾਤਾ ਜੀ ਨੇ ਹੀ ਦਾਨ ਦਿੱਤੇ ਹਨ ਸਾਰਿਆਂ ਜੀਵਾਂ ਦੇ ਤਾਈ। ਫਿਰ ਦੁਨਿਆਵੀ ਦਾਤਾ ਜਿਹੜੇ ਦਾਨ ਨੂੰ ਦਿੰਦਾ ਉਸ ਦੇ ਵਿੱਚ ਨਹੀਂ ਵੱਸ ਸਕਦਾ। ਦੁਨੀਆਂ ਦੇ ਅੰਦਰ ਹਰੀਸ਼ ਚੰਦਰ ਵਰਗੇ ਵੱਡੇ ਭਾਰੀ ਰਾਜੇ ਹੋਏ ਨੇ, ਜਿਹੜੇ 14-14 ਤੇ 18-18 ਭਾਰ ਸੋਨੇ ਦੇ ਦਾਨ ਕਰਕੇ ਫਿਰ ਭੋਜਨ ਖਾਂਦੇ ਸਨ, ਪਰ ਉਹ ਸੋਨੇ ਦੇ ਅੰਦਰ ਤੇ ਨਹੀਂ ਸਨ ਨਾ ਵੱਸਦੇ। ਪਰਮੇਸ਼ਰ ਜੀ ਐਸੇ ਦਾਤੇ ਨੇ, ਆਪਣੇ ਦਾਨ ਦੇ ਅੰਦਰ ਵੀ ਵੱਸਦੇ ਨੇ। ਪਰਮੇਸ਼ਰ ਜੀ ਨੇ ਘਰ ਬਣਾਏ, ਇਹ ਸਰੀਰਾਂ ਰੂਪੀ ਹਿਰਦੇ ਬਣਾਏ, ਮਨ ਬਣਾਏ, ਤੇ ਪਰਮੇਸ਼ਰ ਜੀ ਆਪ ਸਾਰਿਆਂ ਦੇ ਘੱਟ ਘੱਟ ਰਹਿਆ ਸਮਾਏ, ਸਰੀਰ ਸਰੀਰ ਦੇ ਅੰਦਰ ਵੱਸ ਰਹੇ ਨੇ। ਘੱਟ ਨਾਮ ਹਿਰਦੇ ਦਾ ਵੀ ਹੈ, ਹਿਰਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਵੱਸ ਰਹੇ ਨੇ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਪਰਮੇਸ਼ਰ ਜੀ ਸਾਰਿਆਂ ਸਰੀਰਾਂ ਦਾ ਦਾਨ ਦੇ ਕੇ, ਪ੍ਰਾਣਾਂ ਦਾ ਦਾਨ ਦੇ ਕੇ, ਸੂਖਮ ਸਰੀਰ ਦਾ ਦਾਨ ਦੇ ਕੇ ਤੇ ਸਭਨਾਂ ਦੇ ਸਰੀਰਾਂ ਦੇ ਅੰਦਰ ਵੀ ਆਪ ਹੀ ਸਮਾ ਰਹੇ ਹਨ।
1: ਏਕਸ ਬਿਨ ਮੈਂ ਅਵਰਨ ਜਾਣਾ।
0: ਮਹਾਰਾਜ ਐਸਾ ਦਾਤਾ ਕੋਈ ਹੋਰ ਵੀ ਹੈ ਕਿ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਹੋਰ ਐਸਾ ਵੱਡਾ ਭਾਰੀ ਦਾਤਾ ਹੋਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇੱਕ ਵਾਹਿਗੁਰੂ ਜੀ ਤੋਂ ਬਿਨਾਂ, ਇੱਕ ਪਰਮੇਸ਼ਰ ਨਿਰੰਕਾਰ ਜੀ ਤੋਂ ਬਿਨਾਂ ਐਸਾ ਵੱਡਾ ਭਾਰੀ ਦਾਤਾ ਅਸਾਂ ਨੇ ਕਿਸੇ ਹੋਰ ਨੂੰ ਨਹੀਂ ਜਾਣਿਆ
1: ਹੈ।
0: ਸਤਿਗੁਰੂ ਜੀ ਨੇ, ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬੁਝਾ ਦਿੱਤਾ ਹੈ, ਜਣਾ ਦਿੱਤਾ ਹੈ। ਦੱਦਾ ਦਾਤਾ ਏਕ ਹੈ ਸਭ ਕਉ ਦੇਵ ਨਿਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਸਮਝਾ ਦਿੱਤਾ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਭਾਈ ਇਹ ਪੂਰਿਆਂ ਸਤਿਗੁਰਾਂ ਨੇ ਸਮਝ ਦਿੱਤੀ ਹੈ।
1: ਮਨ ਮੇਰੇ ਨਾਮ ਰਹੋ ਲਿਵ ਲਾਈ।
0: ਮਹਾਰਾਜ ਫਿਰ ਸਾਡੇ ਵਾਸਤੇ ਸ੍ਰੇਸ਼ਟ ਕਰਮ ਕਿਹੜਾ ਜਿਹੜਾ ਸਦਾ ਕਰਦੇ ਰਹੀਏ? ਤੇ ਹਜ਼ੂਰ ਬਚਨ ਕਰਦੇ ਨੇ, ਮਨ ਮੇਰੇ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਹੋ। ਹੇ ਮੇਰਿਆ ਪਿਆਰਿਆ ਮਨਾ, ਨਾਮੀ ਪਰਮੇਸ਼ਰ ਹੈ ਨਾ ਜੋ ਵਾਹਿਗੁਰੂ, ਤੇ ਇਸ ਦੇ ਅੰਮ੍ਰਿਤ ਨਾਮ ਦੇ ਵਿੱਚ ਸਦਾ ਲਿਵ ਲਗਾ ਕਰਕੇ ਰਹਿਣਾ ਕਰ। ਇਸੇ ਪ੍ਰਕਾਰ
1: ਕਸ ਬਿਨ ਮੈਂ ਅਵਰ ਨ ਜਾਣਾ।
0: ਮਨ ਮੇਰੇ, ਹੇ ਭਾਈ, ਹੇ ਪਿਆਰੇ, ਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਤੇ ਇਸ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਲਿਵ ਲਗਾ ਕਰਕੇ ਰਹਿਣਾ ਕਰ।
1: ਅਦਿਸ਼ਟ ਅਗੋਚਰ ਅਪਰੰਪਰ ਕਰਤਾ।
0: ਮਹਾਰਾਜ ਉਹ ਪਰਮੇਸ਼ਰ ਕਿਹੋ ਜਿਹਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅਸ਼ੁੱਧ ਮਨ ਵਾਲਿਆਂ ਦੇ ਪਾਸੋਂ ਨੇਤਰਾਂ ਦੇ ਨਾਲ ਪ੍ਰਤੱਖ ਦੇਖਿਆ ਨਹੀਂ ਜਾਂਦਾ, ਚਮੜੇ ਦੀਆਂ ਅੱਖਾਂ ਦੇ ਨਾਲ ਦੇਖਣੇ ਦਾ ਉਹ ਵਿਸ਼ਾ ਹੀ ਨਹੀਂ, ਅਦਿਸ਼ਟ ਦ੍ਰਿਸ਼ਟੀ ਗੋਚਰਾ ਨਹੀਂ। ਦ੍ਰਿਸ਼ਟੀ ਤੋਂ ਵੀ ਇਸ ਪ੍ਰਕਾਰ ਵਾਹਿਗੁਰੂ ਜੀ ਅਸੰਗ ਨੇ। ਅਗੋਚਰ ਮਨ ਕਰਕੇ, ਮਲੀਨ ਮਨ ਕਰਕੇ ਵੀ ਤਿਸ ਤੱਕ ਪਹੁੰਚ ਨਹੀਂ, ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਨੇ। ਅਪਰ ਜੋ ਸ੍ਰਿਸ਼ਟੀ ਤੋਂ ਪਰੇ ਬ੍ਰਹਮਾ ਇਤਿਆਦਿਕ ਕਹੇ ਜਾਂਦੇ ਨੇ, ਉਹਨਾਂ ਦੇ ਵੀ ਪਾਰਾਵਾਰ ਤੋਂ ਪਰੇ ਕਰਤਾ ਪੁਰਖ ਪਰਮੇਸ਼ਰ ਜੀ ਹਨ। ਮਹਾਰਾਜ ਫਿਰ ਐਸੇ ਪਰਮੇਸ਼ਰ ਜੀ ਨੂੰ ਪ੍ਰਾਪਤ ਕਿਵੇਂ ਕਰਾਂਗੇ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਜੀ ਦੀ ਆਰਾਧਨਾ ਹਿਰਦੇ ਦੇ ਅੰਦਰ ਕਰਦੇ ਹੀ ਰਹੋ, ਹਿਰਦੇ ਦੇ ਅੰਦਰ ਤੇ ਇਸ ਨੂੰ ਧਿਆਉਂਦੇ ਰਹੋ। ਫਿਰ ਪ੍ਰਾਪਤੀ ਵਾਲੇ ਹੋ ਜਾਵੋਗੇ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਹਜ਼ੂਰ ਫਰਮਾਉਂਦੇ ਨੇ ਭਾਈ ਜਦੋਂ ਇੱਕ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ ਨਾ, ਫਿਰ ਮਨ ਅਤੇ ਤਨ ਤੇ ਇਸ ਵਾਹਿਗੁਰੂ ਜੀ ਦੇ ਪ੍ਰੇਮ ਜਲ ਦੇ ਅੰਦਰ ਭਿੱਜ ਜਾਂਦਾ ਹੈ, ਲਬਰੇਜ਼ ਹੋ ਜਾਂਦਾ, ਰੰਗਿਆ ਜਾਂਦਾ ਹੈ।
1: ਸਹਿਜੇ ਰਹੇ ਸਮਾਈ,
0: ਫਿਰ ਇਹ ਜਿਹੜਾ ਮਨ ਹੈ ਸਹਿਜੇ ਹੀ ਸਿਮਰਨ ਦੇ ਅੰਦਰ ਸਮਾਇਆ ਰਹਿੰਦਾ ਹੈ, ਸਹਿਜੇ ਹੀ ਇਕਾਗਰ ਹੋਇਆ ਰਹਿੰਦਾ ਹੈ, ਸਹਿਜੇ ਹੀ ਧਿਆਨ ਲੱਗਿਆ ਰਹਿੰਦਾ ਹੈ, ਲਿਵ ਲੱਗੀ ਹੀ ਰਹਿੰਦੀ ਹੈ, ਸੁਰਤ ਜੁੜੀ ਹੀ ਰਹਿੰਦੀ ਹੈ। ਪਹਿਲਾਂ ਇਸ ਪ੍ਰਕਾਰ ਮੁਸ਼ਕਤ ਤੇ ਕਰਨੀ ਪਵੇਗੀ ਨਾ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਮੁਸ਼ਕਤ ਦਾ ਅਰਥ ਹੈ ਮੁਸ਼ਕਤ, ਜਿਨ੍ਹਾਂ ਨੇ ਮੁਸ਼ਕਤਾਂ ਘਾਲੀਆਂ ਨੇ, ਨਾਮ ਜਪਣ ਦੀਆਂ ਮਿਹਨਤਾਂ ਕੀਤੀਆਂ ਨੇ, ਮਿਹਨਤ ਤੋਂ ਬਿਨਾਂ ਫਲ ਤੇ ਨਹੀਂ ਨਾ ਮਿਲਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਚਨ ਕਰਦੇ ਨੇ, ਜਦੋਂ ਫਿਰ ਇਸ ਪ੍ਰਕਾਰ ਅਭਿਆਸ ਪੱਕ ਜਾਂਦਾ, ਤਨ ਮਨ ਪ੍ਰੇਮ ਰੰਗਣ ਦੇ ਅੰਦਰ ਰੰਗਿਆ ਜਾਂਦਾ, ਫਿਰ ਇੱਕ ਸ਼ਬਦ ਦੇ ਅੰਦਰ ਲਿਵ ਲੱਗ ਜਾਂਦੀ ਏ, ਅਥਵਾ ਗੁਰੂ ਉਪਦੇਸ਼ ਦੁਆਰਾ ਲਿਵ ਲੱਗ ਜਾਂਦੀ ਏ, ਫਿਰ ਸਹਿਜੇ ਹੀ ਇਹ ਮਨ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਸ਼ਬਦ ਸੁਰਤ ਕਰਕੇ ਲਿਵਲੀਨ ਹੋਇਆ ਰਹਿੰਦਾ ਹੈ।
1: ਗੁਰ ਪ੍ਰਸਾਦੀ ਭ੍ਰਮ ਭਾਉ ਭਾਗਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪੰਜ ਪ੍ਰਕਾਰ ਦੇ ਮਨ ਦੇ ਵਿੱਚ ਭਰਮ ਪਏ ਹੋਏ ਨੇ, ਸੱਤ ਪ੍ਰਕਾਰ ਦੇ ਡਰ ਬਣੇ ਹੋਏ ਨੇ, ਜਿਹੈ ਭਵ ਭੈ ਪਰਲੋਕ ਭੈ ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ, ਇਸੇ ਪ੍ਰਕਾਰ ਭੇਦ ਭਰਮ ਕਰ ਤੱਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪਾਂਚਾਉ ਭਰਮ ਸੰਸਾਰ। ਮਹਾਰਾਜ ਇਹ ਜਿਹੜੇ ਭਰਮ ਤੇ ਡਰ ਲੱਗੇ ਹੋਏ ਨੇ, ਇਹਨਾਂ ਦੀ ਨਿਵਿਰਤੀ ਕਿਵੇਂ ਹੋਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰ ਪ੍ਰਸਾਦੀ, ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਨਾ, ਫਿਰ ਪੰਜ ਪ੍ਰਕਾਰ ਦੇ ਭਰਮ, ਸੱਤ ਪ੍ਰਕਾਰ ਦੇ ਡਰ ਸਾਰੇ ਹੀ ਭਾਗੈ ਭੱਜ ਜਾਂਦੇ ਨੇ, ਫਿਰ ਤੇ ਜਮਾਂ ਦਾ ਵੀ ਡਰ ਨਹੀਂ ਰਹਿੰਦਾ। ਨਾਮ ਸੁਣਤ ਜਮ ਦੂਰ ਉਹ ਭਾਗੈ, ਉਹ ਵੀ ਨਮਸਕਾਰਾਂ ਕਰਕੇ ਦੂਰੋਂ ਦੌੜ ਜਾਂਦਾ। ਭਾਈ ਜਦੋਂ ਜਨਮ ਮਰਨ ਦਾ ਹੀ ਡਰ ਨਹੀਂ, ਕਾਲ ਦਾ ਹੀ ਡਰ ਨਹੀਂ, ਜਮਾਂ ਦਾ ਹੀ ਡਰ ਨਹੀਂ, ਤੇ ਹੋਰ ਡਰ ਤੇ ਭਾਉ ਕਿਹੜਾ ਨੇੜੇ ਆ ਸਕਦਾ
1: ਹੈ?
0: ਮਹਾਰਾਜ ਗੁਰਪ੍ਰਸਾਦੀ ਹੁੰਦੀ ਕਿਵੇਂ ਹੈ? ਇਹ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਕਿਵੇਂ ਹੈ ਕਿ ਪੰਜ ਪ੍ਰਕਾਰ ਦੇ ਭਰਮ ਤੇ ਸੱਤ ਪ੍ਰਕਾਰ ਦੇ ਡਰ ਵੀ ਮਿਟ ਜਾਣ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇੱਕ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਲਿਵ ਜਿਨ੍ਹਾਂ ਨੇ ਲਗਾਈ ਹੈ ਨਾ, ਇਹ ਕਿਰਪਾ ਉਹਨਾਂ 'ਤੇ ਹੀ ਹੋਈ ਹੈ ਜਿਨ੍ਹਾਂ ਨੇ ਕਦੇ ਨਾਮ ਜਪਿਆ ਹੀ ਨਹੀਂ, ਵਾਹਿਗੁਰੂ ਮੁੱਖ 'ਚੋਂ ਬੋਲਿਆ ਹੀ ਨਹੀਂ, ਚੌਂਕੜਾ ਕਦੇ ਲਾਇਆ ਹੀ ਨਹੀਂ, ਜਪਜੀ ਸਾਹਿਬ ਪੜ੍ਹਿਆ ਹੀ ਨਹੀਂ। ਜੇ ਹੁਣ ਉਹ ਕਵੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਰੇ ਮੇਰੇ ਸੰਸੇ ਮਿਟ ਜਾਣ, ਸਾਰੇ ਮੇਰੇ ਭਰਮ ਮਿਟ ਜਾਣ, ਉਹ ਆਖੇ ਸਾਰੇ ਮੇਰੇ ਡਰ ਮਿਟ ਜਾਣ, ਤੇ ਸਾਧ ਸੰਗਤ ਜੀ ਇਹ ਉਸਦੀ ਫਿਰ ਐਸੀ ਜਿਹੜੀ ਸੋਚ ਹੈ, ਇਹ ਸ਼ੇਖ ਚਿੱਲੀ ਦੀਆਂ ਕਹਾਣੀਆਂ ਵਰਗੀ ਸੋਚ ਹੀ ਹੈ ਨਾ, ਕਰਨਾ ਕੁਛ ਵੀ ਨਹੀਂ ਤੇ ਲੋੜਨਾ ਸਭ ਕੁਝ ਹੈ, ਸੇਵਾ ਥੋੜੀ ਮੰਗਣ ਬਹੁਤਾ। ਭਾਈ ਇਵੇਂ ਨਹੀਂ, ਜਿਨ੍ਹਾਂ ਨੇ ਏਕ ਨਾਮ ਲਿਵ ਲਾਈ, ਸੱਚੇ ਪਰਮੇਸ਼ਰ ਨਾਮੀ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਰਾਤ ਦਿਨ ਇਕਾਗਰ ਚਿੱਤ ਹੋ ਕਰਕੇ ਲਿਵ ਲਾਈ ਹੈ, ਉਹਨਾਂ ਦੇ ਉੱਪਰ ਐਸੀ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਜੀਓ।
1: ਬਚਨੀ ਸਤਕਾਰ ਕਮਾਵਾ,
0: ਮਹਾਰਾਜ ਉਹਨਾਂ ਦੀ ਰਹੋ ਰੀਤੀ ਮਰਿਆਦਾ ਜੀਵਨ ਸ਼ੈਲੀ ਕਿਹੋ ਜਿਹੀ ਹੁੰਦੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਸਦਾ ਸਦਾ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਦੇ ਨੇ, ਸਤਿਗੁਰੂ ਜੀ ਦੀ ਸਿੱਖਿਆ ਨੂੰ ਮੰਨਦੇ ਨੇ, ਅੰਮ੍ਰਿਤਮਈ ਬਾਣੀ ਦੇ ਬਚਨਾਂ ਨੂੰ ਮੰਨਦੇ ਨੇ, ਤੇ ਨਾਮ ਜਪਣ ਦੀ ਸੱਚੀ ਕਾਰ ਨੂੰ ਸਦਾ ਸਦਾ ਵਾਸਤੇ ਕਮਾਉਂਦੇ ਹਨ। ਸੱਚਾ ਨਾਮ ਜਪਣਾ ਹੀ ਉਹਨਾਂ ਦੀ ਵੱਡੀ ਭਾਰੀ ਚਾਕਰੀ ਹੈ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਨਾਮ ਜਪਣੇ ਦੀ ਹੀ ਨੌਕਰੀ, ਨਾਮ ਜਪਣੇ ਦੀ ਹੀ ਚਾਕਰੀ ਕਰਦੇ ਨੇ। ਭਾਈ ਐਸੀ ਤਿੰਨਾਂ ਦੀ ਮਰਿਆਦਾ ਹੈ। ਉਹਨਾਂ ਨੇ ਫਿਰ ਪਰਮੇਸ਼ਰ ਜੀ ਦੀ ਗੱਤ ਕਹੀਏ, ਪ੍ਰਾਪਤੀ ਪ੍ਰਾਪਤੀ ਵਾਲੀ ਮਤ ਆਤਮ ਵਿਸ਼ੈਣੀ ਮਤ ਤਦੋਂ ਹੀ ਪਾਈ ਹੈ ਜਦੋਂ ਗੁਰੂ ਕੇ ਬਚਨਾਂ ਨੂੰ ਮੰਨ ਕੇ ਕਾਰ ਕਮਾਵਣਾ ਕੀਤੀ ਹੈ, ਗੁਰੂ ਕੇ ਬਚਨਾਂ ਦੇ ਅਨੁਸਾਰ ਸੇਵਾ ਕੀਤੀ ਹੈ। ਹੁਕਮ ਸਮ ਨਹੀਂ ਸਾਹਿਬ ਸੇਵਾ, ਹੁਕਮ ਵਰਗੀ, ਹੁਕਮ ਮੰਨਣ ਵਰਗੀ ਸੇਵਾ ਨਹੀਂ ਕੋਈ ਦੂਜੀ। ਤੇ ਜਿਨ੍ਹਾਂ ਜਿਨ੍ਹਾਂ ਨੇ ਹੁਕਮ ਮੰਨਣੇ ਰੂਪੀ ਸੇਵਾ ਕੀਤੀ ਏ, ਅਰਥਾਤ ਗੁਰੂ ਕੇ ਬਚਨਾਂ ਨੂੰ ਕਮਾਉਣੇ ਰੂਪੀ ਸੇਵਾ ਕੀਤੀ ਏ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੀ ਆਤਮ ਵਿਸ਼ੈਣੀ ਮਤ ਤਿੰਨਾਂ ਨੇ ਪ੍ਰਾਪਤ ਕੀਤੀ ਏ। ਸਾਧ ਸੰਗਤ ਜੀ ਵੱਡਾ ਭਾਰੀ ਕੱਦ ਕਾਠ ਸੀ ਨਾ, ਭਾਵੇਂ ਦੁਨੀ ਚੰਦ ਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ, ਕਿਲੇ ਦੀ ਕੰਧ ਟੱਪ ਕੇ 500 ਸਾਥੀਆਂ ਦੇ ਸਮੇਤ ਦੌੜ ਗਿਆ ਤੇ ਬਚਨ ਕਮਾਇਆ ਭਾਈ ਬਚਿੱਤਰ ਸਿੰਘ ਜੀ ਨੇ। ਕੱਦ ਕਾਠ ਭਾਵੇਂ ਛੋਟਾ ਜਿਹਾ ਸੀ, ਸਤਿਗੁਰੂ ਜੀ ਨੇ ਥਾਪੜਾ ਦਿੱਤਾ, ਤੂੰ ਨਾਗਣੀ ਨਾਮ ਦਾ ਵਰਸ਼ਾ ਹਸਤ ਕਮਲ ਦੇ ਵਿੱਚੋਂ ਪਕੜਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਗਏ ਨੇ ਨਾ ਬਾਬਾ ਬਚਿੱਤਰ ਸਿੰਘ ਜੀ, ਹੁਕਮ ਮੰਨਿਆ। ਤੇ ਮਨ ਦੇ ਅੰਦਰ ਨਿਸ਼ਚਾ ਹੈ ਜਦੋਂ ਥਾਪੜਾ ਸਤਿਗੁਰੂ ਜੀ ਦਾ ਮਿਲ ਗਿਆ ਫਿਰ ਇੱਕ ਹਾਥੀ ਦੀ ਤੇ ਗੱਲ ਹੀ ਕੀ ਹੈ, ਹਜ਼ਾਰਾਂ ਹਾਥੀ ਵੀ ਚੜ ਕੇ ਆ ਜਾਣ ਵਾਲ ਗੰਗਾ ਨਹੀਂ ਕਰ ਸਕਦੇ, ਸਾਰਿਆਂ ਨੂੰ ਭਜਾ ਦੇਵਾਂਗਾ। ਸਾਧ ਸੰਗਤ ਜੀ ਜਾ ਕਰਕੇ ਇੱਕ ਹੀ ਨਾਗਣੀ ਹਾਥੀ ਦੇ ਮੱਥੇ ਵਿੱਚ ਮਾਰੀ ਹੈ ਨਾ, ਲੋਹੇ ਦੀਆਂ 7 ਤਵੀਆਂ ਨੂੰ ਚੀਰਦੀ ਹੋਈ ਧਰ ਅੰਦਰ ਧੁਰ ਅੰਦਰ ਤੱਕ ਲੰਘ ਗਈ। ਹਾਥੀ ਚੀਕਾਂ ਮਾਰਦਾ ਆਪਣੇ ਹੀ ਰਾਜੇ ਦੇ ਸਿਪਾਹੀਆਂ ਨੂੰ ਲਿਤਾੜਦਾ ਹੋਇਆ ਭੱਜਣ ਲੱਗਾ। ਇਸ ਪ੍ਰਕਾਰ ਦੀ ਹਾਲਤ ਹਾਥੀ ਦੀ ਹੋਈ। ਜਿਸ ਵੇਲੇ ਸਤਿਗੁਰੂ ਜੀ ਦਾ ਬਚਨ ਮੰਨਿਆ ਤੇ ਇਸ ਵੇਲੇ ਚੜ੍ਹਦੀ ਕਲਾ ਹੋ ਗਈ, ਸਦਾ ਸਦਾ ਸੰਸਾਰ ਦੇ ਅੰਦਰ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਗਤ ਮਤ ਤਬ ਹੀ ਪਾਈ, ਪਰਮਾਤਮਾ ਜੀ ਦੀ ਪ੍ਰਾਪਤੀ ਵਾਲੀ ਆਤਮ ਵਿਛੈਣੀ ਮਤ ਨੂੰ ਉਹੀ ਉਹ ਪਾਉਂਦੇ ਨੇ ਜਿਹੜੇ ਗੁਰੂ ਕੇ ਬਚਨਾਂ ਦੇ ਅਨੁਸਾਰ ਕਾਰ ਕਰਦੇ ਨੇ, ਸੇਵਾ ਕਮਾਉਂਦੇ ਨੇ, ਕਿਰਤ ਕਰਦੇ ਨੇ, ਗੁਰੂ ਕੇ ਬਚਨਾਂ ਨੂੰ ਮੰਨ ਕਰਕੇ ਭਾਈ ਇਸ ਦਾਤ ਨੂੰ ਪਾਉਂਦੇ ਹਨ
1: ਜੀਓ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਤੇ ਹੁਕਮ ਮੰਨ ਕੇ ਕਾਰ ਕਰਨ ਵਾਲੇ ਨਜ਼ਰ ਨਹੀਂ ਆਉਂਦੇ, ਸਾਰੇ ਤੇ ਸੇਵਕ ਨਹੀਂ ਆਉਂਦੇ। ਬਾਹਰ ਭੀੜ ਦੁਨੀਆਂ ਦੀ ਦੇਖੀਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਹੈ ਤੇ ਜਿਹੜੇ ਸੇਵਾ ਕਰਨ ਵਾਲੇ ਨੇ ਗੁਰੂ ਘਰ ਦੇ ਵਿੱਚ ਉਹ ਬੜੇ ਥੋੜੇ ਜਿਹੇ ਹੋਣਗੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਉਹ ਸੇਵਕ ਹੋਇਆ ਕਰਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਸਮਝ ਦਿੰਦੇ ਨੇ ਸੇਵਾ ਕਰਨੇ ਦੀ, ਜਿਨ੍ਹਾਂ ਨੂੰ ਜੁਗਤ ਸਮਝਾਉਂਦੇ ਨੇ ਸੇਵਾ ਕਰਨੇ ਦੀ, ਜਿਨ੍ਹਾਂ ਨੂੰ ਆਤਮ ਵਿਛੈਣੀ ਮਤ ਦਿੰਦੇ ਨੇ ਹੁਕਮ ਮੰਨਣੇ ਦੀ। ਫਿਰ ਜਿਨ੍ਹਾਂ ਨੂੰ ਆਤਮ ਵਿਛੈਣੀ ਮਤ ਦੇ ਦਿੱਤੀ ਨਾ, ਉਹਨਾਂ ਨੇ ਸਰਬ ਵਿਆਪੀ ਰਾਮ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਆਪਣੇ ਮਨ ਦੀ ਲਿਵ ਲਗਾਈ ਹੈ।
1: ਦੇਖਾ ਤਹਿ ਕੋ ਸੋਈ
0: ਮਹਾਰਾਜ, ਫਿਰ ਉਹਨਾਂ ਗੁਰਮਤੀਆਂ ਦੀ ਨਜ਼ਰ ਕੈਸੀ ਹੁੰਦੀ ਏ, ਸੰਸਾਰ ਨੂੰ ਤੱਕਣੇ ਦਾ ਉਹਨਾਂ ਦਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੁੰਦਾ, ਕਿਹੋ ਜਿਹੀ ਨਜ਼ਰ ਦੇ ਨਾਲ ਤੱਕਦੇ ਨੇ। ਹਜ਼ੂਰ ਬਚਨ ਕਰਦੇ ਨੇ ਭਾਈ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਉਹਨਾਂ ਦੀ ਤੇ ਨਜ਼ਰ ਦੇ ਵਿੱਚੋਂ ਵੀ ਅੰਮ੍ਰਿਤ ਵਰਦਾ ਹੈ। ਜਹ ਜਹ ਦੇਖਾ ਜਿੱਥੇ ਜਿੱਥੇ ਵੀ ਦੇਖਣਾ ਕਰਦੇ ਨੇ ਤਹ ਏਕੋ ਸੋਈ, ਉੱਥੇ ਉੱਥੇ ਸੱਚੇ ਅਕਾਲ ਪੁਰਖ ਵਾਹਿਗੁਰੂ ਇੱਕ ਨੂੰ ਹੀ ਦੇਖਣਾ ਕਰਦੇ ਨੇ, ਸੋਈ ਉਹ ਅਕਾਲ ਪੁਰਖ ਹੀ ਉਹਨਾਂ ਨੂੰ ਨਜ਼ਰ ਹੀ ਆਉਂਦਾ ਹੈ। ਜਿਵੇਂ ਭਾਈ ਆਨੰਦ ਲਾਲ ਸਿੰਘ ਜੀ ਨੂੰ, ਭਾਈ ਘਨੱਈਆ ਜੀ ਨੂੰ, ਸਾਰਿਆਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਨਜ਼ਰ ਆਉਂਦੇ ਸਨ। ਇਸ ਪ੍ਰਕਾਰ ਭਾਈ ਉਹਨਾਂ ਗੁਰਮੁਖਾਂ ਦੀ ਨਜ਼ਰੀ ਹੁੰਦੀ ਏ, ਨਜ਼ਰ ਹੁੰਦੀ ਏ, ਦ੍ਰਿਸ਼ਟੀ ਹੁੰਦੀ ਏ, ਸਭਨਾ ਸਥਾਨਾਂ ਤੇ ਵਾਹਿਗੁਰੂ ਜੀ ਦੀ ਜੋਤ ਨੂੰ ਹੀ ਤੱਕਣਾ ਕਰਦੇ ਹਨ।
1: ਗੁਰਮਤ ਬੁੱਧ ਪਾਈ,
0: ਇਸ ਪ੍ਰਕਾਰ ਗੁਰਮਤੀਆਂ ਨੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਆਤਮ ਵਿਛੈਣੀ ਮਤ ਦੁਆਰਾ ਇਹ ਸ੍ਰੇਸ਼ਟ ਬੁੱਧੀ ਵਾਹਿਗੁਰੂ ਜੀ ਦੀ ਪਛਾਣ ਵਾਲੀ ਪਾਈ ਹੈ।
1: ਤਨ ਪ੍ਰਾਨ ਧਰੀ ਤਿਸ ਆਗਾ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਵਚਨ ਕਰਨਾ ਕਰਦੇ ਨੇ ਭਾਈ ਉਹਨਾਂ ਨੇ ਆਪਣਾ ਮਨ, ਆਪਣਾ ਤਨ, ਆਪਣੇ ਪ੍ਰਾਣ, ਆਪਣੇ ਸਾਹ, ਆਪਣੇ ਸਵਾਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਰੱਖ ਦਿੱਤੇ ਨੇ, ਅਰਪਣ ਕਰ ਦਿੱਤੇ ਨੇ। ਅਰਥਾਤ ਤਨ ਕਰਕੇ ਰੋਮ ਰੋਮ ਕਰਕੇ ਸਿਮਰਨ ਕਰਦੇ ਨੇ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਮਨ ਕਰਕੇ ਵੀ ਸਦਾ ਸਿਮਰਨ ਕਰਦੇ ਨੇ। ਸੋ ਇਸੇ ਪ੍ਰਕਾਰ ਜਿੰਨੇ ਪ੍ਰਾਣ ਨੇ ਸਵਾਸਾਂ ਦੇ ਨਾਲ ਵੀ ਨਾਮ ਨੂੰ ਹੀ ਜਪਦੇ ਨੇ। ਇਹ ਸਾਹਾਂ ਦਾ, ਤਨ ਦਾ ਤੇ ਮਨ ਦਾ ਸਤਿਗੁਰੂ ਜੀ ਦੇ ਅੱਗੇ ਰੱਖਣਾ ਹੈ।
1: ਮਨ ਤਨ ਪ੍ਰਾਨ ਧਰੀ ਤਿਸ ਆਗਾ,
0: ਇਸ ਪ੍ਰਭੂ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਸੱਚਿਆਂ ਸਤਿਗੁਰਾਂ ਦੇ ਅੱਗੇ ਹੀ ਮਨ ਤਨ ਪ੍ਰਾਣ ਆਪਣੇ ਰੱਖ ਦਿੰਦੇ ਨੇ। ਇਸੇ ਪ੍ਰਕਾਰ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ,
1: ਨਾਨਕ ਆਪ ਗਵਾਈ।
0: ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਗੁਰ ਸ਼ਬਦ ਦੀ ਕਮਾਈ ਦੁਆਰਾ ਤਿੰਨਾਂ ਗੁਰਮੁਖਾਂ ਨੇ ਆਪਣੇ ਹਿਰਦੇ ਦੇ ਅੰਦਰੋਂ ਆਪਾ ਭਾਵ ਨੂੰ ਗਵਾ ਲਿਆ ਹੈ। ਕਦੇ ਇਹ ਨਹੀਂ ਮਾਣ ਕਰਦੇ ਕਿ ਮੈਂ ਆਪਣਾ ਤਨ ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤਾ, ਇਹ ਮਾਣ ਨਹੀਂ ਕਰਦੇ ਕਿ ਮੈਂ ਆਪਣਾ ਮਨ ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤਾ, ਇਹ ਮਾਣ ਨਹੀਂ ਕਰਦੇ ਕਿ ਮੈਂ ਪ੍ਰਾਣਾ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਹਾਂ, ਬਲਕਿ ਐਸੀ ਉਹ ਪ੍ਰੇਮ ਵਾਲੀ ਨਿਰਮਲ ਜੁਗਤ ਦੇ ਨਾਲ ਸੁਰਤ ਜਿਹੜੀ ਨੇ ਰੱਖਦੇ ਨੇ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਮਹਾਰਾਜ ਇਹ ਸਭ ਕੁਛ ਤੇ ਪਹਿਲਾਂ ਹੀ ਆਪ ਜੀ ਦਾ। ਇਸੇ ਪ੍ਰਕਾਰ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ, ਮਹਾਰਾਜ ਇਹ ਤੇ ਸਭ ਕੁਛ ਪਹਿਲਾਂ ਹੀ ਆਪ ਜੀ ਦਾ, ਆਪ ਜੀ ਨੇ ਮੈਨੂੰ ਦਿੱਤਾ ਸੀ। ਜਿਸ ਕੀ ਵਸਤ ਤਿਸ ਆਗਿਆ ਰੱਖੈ, ਪ੍ਰਭ ਕੀ ਆਗਿਆ ਮਾਨਾ ਮਾਥ ਹੈ, ਇਹ ਤੁਹਾਡੀਆਂ ਵਸਤੂਆਂ ਤੁਹਾਡੇ ਅੱਗੇ ਰੱਖ ਦਿੱਤੀਆਂ ਤੇ ਮੇਰਾ ਮਾਣ ਕਾਹਦਾ ਹੈ। ਇਸ ਪ੍ਰਕਾਰ ਉਹ ਮਾਣ ਨਹੀਂ ਕਰਦੇ, ਹਿਰਦੇ ਦੇ ਵਿੱਚੋਂ ਆਪਾ ਭਾਵ ਨੂੰ, ਹਉਮੈ ਭਾਵ ਨੂੰ ਉਹ ਗਵਾਹ ਕਰਕੇ ਸਦਾ ਨਿਰਮਲ ਜੁਗਤ ਵਿੱਚ ਵਿਚਰਦੇ ਹਨ।
1: ਲਾਰ ਮਹੱਲਾ ਤੀਜਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਪਾਵਨ ਉਪਦੇਸ਼ ਕਥਨ ਕਰਦੇ ਹਨ ਜੀਓ।
1: ਮੇਰਾ ਪ੍ਰਭ ਸਾਚਾ ਦੁੱਖ ਨਿਵਾਰਣ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾ ਕਰਕੇ ਦੱਸੋ ਸਾਨੂੰ ਇਹ ਜਿਹੜੇ ਦੁੱਖ ਲੱਗੇ ਨੇ ਨਾ, ਇਹ ਤਨ ਦੇ ਦੁੱਖ, ਇਹ ਮਨ ਦੇ ਦੁੱਖ, ਤ੍ਰੈਗੁਣ ਆਤਮਿਕ ਮਾਇਆ ਦੇ ਦੁੱਖ, ਵਿਕਾਰਾਂ ਦੇ ਦੁੱਖ, ਇਹ ਸਾਰੇ ਦੁੱਖਾਂ ਦੀ ਨਿਵਿਰਤੀ ਕਿਵੇਂ ਹੋ ਜਾਵੇ ਜੀ? ਤਾਂ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮੇਰਾ ਪ੍ਰਭ ਭੱਬੇ ਨੂੰ ਔਂਕੜ ਹੈ ਜੋ ਇੱਕ ਦਾ ਵਾਚਕ ਹੈ, ਸਰਬ ਕਲਾ ਸਮਰੱਥ ਹਰੀ ਪਰਮੇਸ਼ਰ ਜੋ ਮੇਰਾ ਸਵਾਮੀ ਮਾਲਕ ਹੈ ਨਾ, ਉਹ ਸੱਚਾ ਹੈ, ਸਦਾ ਸਦਾ ਸੱਚਾ ਹੈ, ਜੋ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਤ੍ਰੇਈ ਕਾਲ ਆਬਾਦ ਹੈ, ਜੋ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਸਾਰਿਆਂ ਯੁਗਾਂ ਕਾਲਾਂ ਤੇ ਸਮਿਆਂ ਵਿੱਚ ਸੱਚ ਸਰੂਪ ਹੈ। ਦੁੱਖ ਨਿਵਾਰਨ, ਕੇਵਲ ਤਾਂ ਕੇਵਲ ਮੇਰੇ ਉਹ ਪ੍ਰਭੂ ਪਰਮੇਸ਼ਰ ਜੀ ਹੀ ਦੁੱਖਾਂ ਦੀ ਨਿਵਿਰਤੀ ਕਰਨ ਵਾਲੇ ਨੇ, ਹੋਰ ਕਿਸੇ ਦੇ ਪਾਸੋਂ ਦੁੱਖਾਂ ਦੀ ਨਿਵਿਰਤੀ ਨਹੀਂ ਹੁੰਦੀ। ਜਨਮ ਮਰਨ ਦੇ ਦੁੱਖ ਤਾਂ ਕਿਸੇ ਕੋਲ ਵੀ ਨਿਵਿਰਤ ਨਹੀਂ ਹੁੰਦੇ, ਉਹ ਤੇ ਦੇਵਤਿਆਂ ਤੋਂ ਵੀ ਨਿਵਿਰਤ ਨਹੀਂ ਹੁੰਦੇ, ਦੇਵੀਆਂ ਤੋਂ ਵੀ ਨਿਵਿਰਤ ਨਹੀਂ ਹੁੰਦੇ, ਦੇਵੀਆਂ ਅਤੇ ਦੇਵਤਿਆਂ ਨੂੰ ਖੁਦ ਵੀ ਜਨਮ ਲੈ ਕਰਕੇ ਆਉਣਾ ਪੈਂਦਾ, ਉਹਨਾਂ ਦਾ ਵੀ ਜਨਮ ਮਰਨ ਦਾ ਗੇੜਾ ਮਿਟਦਾ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ, ਮੇਰੇ ਪ੍ਰਭੂ ਪਰਮੇਸ਼ਰ ਸੱਚੇ ਵਾਹਿਗੁਰੂ ਜੀ ਨੇ ਜੋ ਸਰੀਰਾਂ ਦੇ ਦੁੱਖਾਂ ਨੂੰ ਨਿਵਿਰਤ ਕਰਦੇ ਨੇ, ਜੋ ਮਾਨਸਿਕ ਦੁੱਖਾਂ ਨੂੰ ਨਿਵਿਰਤ ਕਰਦੇ ਨੇ, ਆਦੀਆਂ ਵਿਆਦੀਆਂ ਉਪਾਧੀਆਂ ਦੇ ਦੁੱਖਾਂ ਨੂੰ ਨਿਵਿਰਤ ਕਰਦੇ ਨੇ, ਤੇ ਜਨਮ ਮਰਨ ਦੇ 84 ਲੱਖ ਦੇ ਜੂਨੀਆਂ ਦੇ ਗੇੜਿਆਂ ਦੀ ਨਿਵਿਰਤੀ ਕਰਦੇ ਹਨ। ਮਹਾਰਾਜ ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ, ਸਭ ਦੇ ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਪ੍ਰਾਪਤ ਨਹੀਂ ਕੋਈ ਕਰ ਸਕਦਾ, ਭਾਵੇਂ ਕੋਈ ਕਿੰਨਾ ਵੱਡਾ ਡਾਕਟਰ ਹੋਵੇ, ਇੰਜੀਨੀਅਰ ਹੋਵੇ, ਫਿਲਾਸਫਰ ਹੋਵੇ, ਸਾਇੰਟਿਸਟ ਹੋਵੇ, ਵਿਗਿਆਨੀ ਹੋਵੇ, ਦੁਨੀਆਂ ਦਾ ਕਿੰਨਾ ਭੌਤਿਕ ਬੌਧਿਕ ਗਿਆਨ ਰੱਖਣ ਵਾਲਾ, ਕਿੱਡਾ ਵੱਡਾ ਭਾਰੀ ਗਿਆਨੀ ਕਿਉਂ ਨਾ ਹੋਵੇ, ਉਹ ਦੁਨੀਆਂ ਦੇ ਪਦਾਰਥਾਂ ਤੱਕ ਪਹੁੰਚ ਕਰ ਸਕਦਾ ਹੈ, ਉਹ ਚੰਦ ਤੱਕ, ਸੂਰਜ ਤੱਕ, ਗ੍ਰਹਿਾਂ ਤੱਕ, ਉਪਗ੍ਰਹਿਾਂ ਤੱਕ ਤੇ ਪਹੁੰਚ ਕਰ ਸਕਦਾ, ਇਸੇ ਪ੍ਰਕਾਰ ਆਕਾਸ਼ ਗੰਗਾ ਤੱਕ ਤੇ ਭਾਵੇਂ ਪਹੁੰਚ ਕਰ ਲਏ, ਪਰਮੇਸ਼ਰ ਜੀ ਤੱਕ ਪਹੁੰਚ ਨਹੀਂ ਹੁੰਦੀ। ਬਾਹਰ ਤਾਂ ਦੂਰ ਦੂਰ ਦੇ ਦੇਸ਼ਾਂ ਤੱਕ ਤੇ ਦੂਜੀਆਂ ਧਰਤੀਆਂ ਤੱਕ, ਗ੍ਰਹਿਾਂ ਤੱਕ ਉਸਦੀ ਪਹੁੰਚ ਹੋ ਜਾਂਦੀ ਏ, ਪਰ ਹਿਰਦੇ ਦੇ ਅੰਦਰ ਸਜੇ ਹੋਏ, ਅੰਤਸ਼ਕਰਨ ਦੇ ਅੰਦਰ ਸਜੇ ਹੋਏ ਨਿਰੰਕਾਰ ਜੀ ਤੱਕ ਪਹੁੰਚ ਨਹੀਂ ਹੁੰਦੀ। ਬਾਹਰ ਤੇ ਭਾਵੇਂ ਉਹ ਸਫ਼ਰ ਕਰਦਿਆਂ ਚੰਦ ਤੇ ਪਹੁੰਚ ਜਾਵੇ ਤੇ ਭਾਵੇਂ ਮੰਗਲ ਤੇ ਪਹੁੰਚ ਜਾਵੇ, ਪਰ ਤਨ ਤੋਂ ਲੈ ਕੇ ਮਨ ਤੱਕ ਦਾ ਸਫ਼ਰ ਨਹੀਂ ਉਹਦੇ ਤੋਂ ਕੀਤਾ ਜਾਂਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਭ ਦੇ ਪਾਇਆ ਜਾਈ, ਐਸੇ ਪਰਮੇਸ਼ਰ ਜੀ ਨੂੰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ। ਜਿਹੜੇ ਐਸੇ ਗੁਰਮੁਖ ਪਿਆਰੇ ਗੁਰ ਸ਼ਬਦ ਦੀ ਕਮਾਈ ਕਰਨ ਵਾਲੇ, ਜਿਨ੍ਹਾਂ ਦੇ ਤਨ ਅਤੇ ਮਨ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਦੇ ਅੰਦਰ ਰੰਗੇ ਹੋਏ ਨੇ ਨਾ, ਉਹ ਸੰਸਾਰ ਵੱਲੋਂ ਸਦਾ ਵੈਰਾਗ ਵਾਲੀ ਬਿਰਤੀ ਨੂੰ ਧਾਰਨ ਕਰਕੇ ਰੱਖਦੇ ਹਨ। ਇਸ ਕਰਕੇ ਉਹਨਾਂ ਨੇ ਪਰਮੇਸ਼ਰ ਜੀ ਦੇ ਸੱਚੇ ਦਰ ਸਤਸੰਗਤ ਦੇ ਅੰਦਰ ਸੱਚੀ ਪ੍ਰਤਿਸ਼ਠਾ ਨੂੰ ਪ੍ਰਾਪਤ ਕੀਤਾ ਹੈ। ਦਰ ਸੱਚ ਹੈ, ਸੱਚੇ ਪਰਮੇਸ਼ਰ ਜੀ ਦੇ ਸੱਚੇ ਦਰ ਸੱਚਖੰਡ ਵਿਖੇ ਪਤ ਪਾਈ, ਪ੍ਰਤਿਸ਼ਠਾ ਪਾਈ ਹੈ, ਪਾਤੇ ਪਾਈ ਤੱਤੇ ਨੂੰ ਸਿਹਾਰੀ ਹੈ, ਪਤ ਪਤੀ, ਪਤੀ ਪਰਮੇਸ਼ਰ ਜੀ ਨੂੰ ਹੀ ਪਾ ਲੈਣਾ ਕੀਤਾ ਹੈ ਸੱਚਖੰਡ ਦੇਸ਼ ਦੇ ਅੰਦਰ।
1: ਮਨ ਰੇ ਮਨ ਸਿਉ ਰਹੋ ਸਮਾਈ।
0: ਮਹਾਰਾਜ ਫਿਰ ਇਸ ਭੁੱਲੜ ਮਨ ਨੂੰ, ਭਟਕਦੇ ਹੋਏ ਮਨ ਨੂੰ, ਸੰਸਾਰ ਵੱਲ ਜਾਂਦੇ ਹੋਏ ਮਨ ਨੂੰ, ਇਸੇ ਪ੍ਰਕਾਰ ਮੋਹ ਦੇ ਵਿੱਚ ਡੁੱਬਦੇ ਹੋਏ ਗਲਤਾਨ ਹੁੰਦੇ ਮਨ ਨੂੰ ਕਿਵੇਂ ਗੁਰ ਸ਼ਬਦ ਦੇ ਨਾਲ ਜੋੜੀਏ, ਕੋਈ ਯੁਗਤ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ, ਮਨ ਨੂੰ ਸਿੱਖਿਆ ਦਿੰਦੇ ਰਹੋ, ਹੇ ਮੇਰਿਆ ਪਿਆਰਿਆ ਮਨਾ, ਗੁਰਮੰਤਰ ਦੇ ਅੰਦਰ ਹੀ ਸਮਾਇਆ ਰਹਿ। ਵਾਹਿਗੁਰੂ ਗੁਰਮੰਤਰ ਨੂੰ ਵਿਸਾਰਨਾ ਮਨਾ, ਚਿਤਵਨੀ ਤੇ ਤੂੰ ਛੱਡਦਾ ਨਹੀਂ, ਚਿਤਵਨੀ ਤੇ ਹਰ ਵੇਲੇ ਕਰਦਾ ਹੀ ਆ ਨਾ, ਕਦੇ ਧੰਦਿਆਂ ਦੀ, ਕਦੇ ਧੰਧਾਰਾਂ ਦੀ, ਕਦੇ ਬਿਜ਼ਨਸ ਦੀ, ਕਦੇ ਵਪਾਰ ਦੀ, ਕਦੇ ਉੱਚੇ ਮੁਰਾਤਬੇ ਦੀ, ਉੱਚੀ ਪਦਵੀ ਦੀ, ਕਦੇ ਬਹੁਤੇ ਧਨ ਦੀ, ਕਦੇ ਸੰਬੰਧੀਆਂ ਦੇ ਮੋਹ ਦੀ, ਕਦੇ ਚੰਗੇ ਵਸਤਰਾਂ ਦੀ, ਕਦੇ ਚੰਗੇ ਚੰਗੇ ਪਦਾਰਥਾਂ ਨੂੰ ਖਾਣ ਦੀ, ਕਦੇ ਪੀਣ ਦੀ, ਚਿਤਵਨੀ ਤੇ ਕਰਦਾ ਹੀ ਹੈ, ਕਦੇ ਗੱਡੀਆਂ ਦੀ, ਕਦੇ ਬੰਗਲਿਆਂ ਦੀ, ਕਦੇ ਮਕਾਨਾਂ ਦੀ, ਕਦੇ ਚੁਬਾਰਿਆਂ ਦੀ, ਕਦੇ ਇਸੇ ਪ੍ਰਕਾਰ ਵੱਡੀਆਂ ਬਿਲਡਿੰਗਾਂ ਤੇ ਕੋਠੀਆਂ ਦੀ ਚਿਤਵਨੀ ਤੇ ਕਰਦਾ ਹੀ ਹੈ ਨਾ, ਇਹਨਾਂ ਸਾਰੀਆਂ ਚਿਤਵਨੀਆਂ ਨੂੰ ਛੱਡ ਕੇ ਇੱਕ ਮਾਲਕ ਦੇ ਨਾਮ ਦੀ ਚਿਤਵਨੀ ਕਰ ਲੈ। ਚਿਤਵਨੀ ਤੇ ਕਰਨੀ ਹੈ, ਪਰ ਮਨ ਮਹਿ ਚਿਤਵਾ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਬਹੁਤੀਆਂ ਚਿਤਵਨੀਆਂ ਨੂੰ ਛੱਡ ਕੇ ਇੱਕ ਨਾਮ ਦਾ ਹੀ ਚਿੰਤਨ ਕਰ ਲੈਣਾ ਕਰ। ਮਨ ਰੇ ਹੇ ਮੇਰਿਆ ਪਿਆਰਿਆ ਮਨਾ, ਮਨ ਸਿਓ ਰਹੋ ਸਮਾਈ। ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਨ ਜੋ ਸਰਬ ਸ੍ਰੇਸ਼ਟ ਅੰਮ੍ਰਿਤ ਨਾਮ ਹੈ, ਮੰਨਣ ਯੋਗ ਹੈ, ਉਸ ਅੰਮ੍ਰਿਤ ਨਾਮ ਦੇ ਸਿਮਰਨ ਦੇ ਵਿੱਚ ਹੀ ਤੂੰ ਸਮਾਇਆ ਰਹੂ।
1: ਗੁਰਮੁਖ ਰਾਮ ਨਾਮ ਮਨ ਭੀਜਾ।
0: ਭਾਈ ਇਸ ਪ੍ਰਕਾਰ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਗੁਰਮੁਖਾਂ ਦਾ ਜਿਹੜਾ ਮਨ ਹੈ ਨਾ, ਉਹ ਸਰਬ ਵਿਆਪੀ ਪਰਮੇਸ਼ਰ ਨਾਮੀ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਸਦਾ ਭਿੱਜਿਆ ਰਹਿੰਦਾ ਹੈ। ਵਿਸ਼ਾਈ ਦਾ ਮਨ ਵਿਸ਼ਿਆਂ ਵਿੱਚ ਭਿੱਜਿਆ ਰਹਿੰਦਾ ਹੈ, ਮਾਇਆਧਾਰੀ ਦਾ ਮਨ ਮਾਇਆ ਵਿੱਚ ਭਿੱਜਿਆ ਰਹਿੰਦਾ ਹੈ, ਪਰਮੇਸ਼ਰ ਜੀ ਦੇ ਪਿਆਰ ਵਾਲਿਆਂ ਦਾ ਮਨ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨਾਮੀ ਜੀ ਦੇ ਸਿਮਰਨ ਵਿੱਚ ਹੀ ਭਿੱਜਿਆ ਰਹਿੰਦਾ ਹੈ ਜੀ, ਉਹ ਲੱਗਾ ਰਹਿੰਦਾ ਹੈ। ਤੇ ਨਾਮ ਦੁਆਰਾ ਉਹਨਾਂ ਨੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਲ ਹੀ ਆਪਣੇ ਮਨ ਦੀ ਲਿਵ ਲਗਾਈ ਹੈ, ਇਸ ਦੇ ਚਰਨਾਂ ਦੇ ਵਿੱਚ ਹੀ ਲਿਵ ਲਾਈ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਮੇਰਾ ਪ੍ਰਭ ਆਤ ਅਗਮ ਅਗੋਚਰ।
0: ਮਹਾਰਾਜ ਐਸੇ ਪਰਮੇਸ਼ਰ ਜੀ ਦੀਆਂ ਹੋਰ ਵਡਿਆਈਆਂ, ਹੋਰ ਉਸਤਤੀ, ਹੋਰ ਜਸ ਕਰਕੇ ਸਾਡੇ ਤਾਈਂ ਸਰਵਣ ਕਰਵਾਓ, ਜਿਸ ਤੋਂ ਵਾਹਿਗੁਰੂ ਜੀ ਦਾ ਸਰੂਪ ਸਾਨੂੰ ਚੰਗਾ ਲੱਗੇ, ਪਿਆਰਾ ਲੱਗੇ। ਹਜ਼ੂਰ ਫਰਮਾਉਂਦੇ ਨੇ, ਭਾਈ ਮੇਰਾ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਹੈ ਨਾ, ਜੋ ਉਹ ਅਤ ਅਗਮ ਅਤਿਅੰਤ ਅਗਮ ਹੈ, ਮਨ ਕਰਕੇ ਵੀ ਤਿਸ ਤੱਕ ਗਮਤਾ ਨਹੀਂ ਹੁੰਦੀ। ਅਤ ਅਤਿਅੰਤ ਸੁੱਖਾਂ ਦਾ ਦਾਤਾ ਹੈ, ਅਤਿਅੰਤ ਪਦਾਰਥਾਂ ਦਾ ਦਾਤਾ ਹੈ, ਅਤਿਅੰਤ ਪ੍ਰਕਾਰ ਦੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਭਨਾਂ ਦਾ ਭਰਨ ਪੋਸ਼ਣ ਕਰਨ ਵਾਲਾ ਹੈ। ਐਸੇ ਪਰਮੇਸ਼ਰ ਜੀ ਅਗਮ ਨੇ ਅਸ਼ੁੱਧ ਮਨ ਕਰਕੇ ਤਿਸ ਤੱਕ ਪਹੁੰਚਿਆ ਨਹੀਂ ਜਾਂਦਾ, ਅਗੋਚਰ ਇੰਦਰੀਆਂ ਕਰਕੇ ਵੀ ਅਵਿਸ਼ੇ ਹੈ, ਇੰਦਰੀਆਂ ਕਰਕੇ ਵੀ ਤਿਸ ਤੱਕ ਪਹੁੰਚ ਨਹੀਂ ਹੁੰਦੀ ਹੈ ਜੀ। ਮਹਾਰਾਜ ਜਿਸ ਤੱਕ ਨਾ ਮਨ ਪੁੱਜੇ, ਨਾ ਇੰਦਰੀਆਂ ਪੁੱਜਣ, ਨਾ ਇੰਦਰੀਆਂ ਦੀ ਸੋਚ ਪੁੱਜੇ, ਨਾ ਅੱਖਾਂ ਦੀ ਨਜ਼ਰ ਪੁੱਜੇ, ਨਾ ਕੰਨਾਂ ਦੀ ਸ਼੍ਰਵਣ ਸ਼ਕਤੀ ਪੁੱਜੇ, ਫਿਰ ਤਿਸ ਨੂੰ ਜਾਣਿਆ ਕਿਵੇਂ ਜਾਵੇ, ਕਿਵੇਂ ਜਾਣੀਏ ਕਿ ਪਰਮੇਸ਼ਰ ਕੁਛ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਪੂਰੇ ਸਤਿਗੁਰੂ ਜੀ ਗੁਰ ਮਤ, ਸਤਿਗੁਰੂ ਜੀ ਆਪਣੀ ਮਤ ਦੁਆਰਾ, ਆਤਮ ਵਿਸ਼ੈਣੀ ਸਿੱਖਿਆ ਦੁਆਰਾ ਦੇ ਬੁਝਾਈ ਤਿਸ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਹੀ ਜਣਾ ਦਿੰਦੇ ਨੇ। ਐਸੇ ਹਨ ਪੂਰੇ ਸਤਿਗੁਰੂ ਜੀ ਤੇ ਐਸੇ ਹਨ ਪਰਮੇਸ਼ਰ ਜੀ, ਜਿਸ ਪਰਮੇਸ਼ਰ ਜੀ ਨੂੰ ਪੂਰੇ ਸਤਿਗੁਰੂ ਜੀ ਹਿਰਦੇ ਦੇ ਅੰਦਰ ਬੁਝਾ ਦਿੰਦੇ ਹਨ, ਜਣਾ ਦਿੰਦੇ ਹਨ, ਸਮਝਾ ਦਿੰਦੇ ਹਨ, ਸਾਖਿਆਤ ਕਾਰਤਾ ਕਰਵਾ ਦਿੰਦੇ ਹਨ।
1: ਸਤ ਸੰਜਮ ਕਰਨੀ ਹਰ ਕੀਰਤ।
0: ਮਹਾਰਾਜ ਉਹਨਾਂ ਗੁਰਮੁਖਾਂ ਦੀ ਰਹੁ ਰੀਤੀ, ਆਚਾਰ ਵਿਵਹਾਰ, ਵਿਵਹਾਰ ਕੈਸਾ ਹੁੰਦਾ ਹੈ, ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਸੱਚ ਸਰੂਪ ਦੇ ਨਾਲ ਜੁੜੇ ਰਹਿੰਦੇ ਨੇ, ਸਦਾ ਰਸਨਾ ਤੋਂ ਵੀ ਸੱਚ ਬੋਲਦੇ ਨੇ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਝੂਠ ਬੋਲਣਾ ਪਾਪ ਹੈ ਤੇ ਸੱਚ ਬੋਲਣਾ ਧਰਮ ਹੈ। ਇਸ ਕਰਕੇ ਸੱਚ ਨੂੰ ਬੋਲਦੇ ਨੇ, ਸੱਚ ਸੱਚੇ ਨਾਮ ਨੂੰ ਬੋਲਦੇ ਨੇ, ਸਦਾ ਸੰਜਮ ਦੇ ਵਿੱਚ ਵਰਤਦੇ ਨੇ, ਸੰਜਮ ਬਈ ਉਹਨਾਂ ਦਾ ਜੀਵਨ ਹੁੰਦਾ, ਜਥਾ ਲਾਭ ਤਥਾ ਸੰਤੁਸ਼ਟ, ਇਸ ਪ੍ਰਕਾਰ ਸੰਤੋਖ ਨੂੰ ਧਾਰਨ ਕਰਦੇ ਨੇ, ਸੰਜਮ ਬਈ ਉਹਨਾਂ ਦਾ ਜੀਵਨ ਹੁੰਦਾ ਹੈ। ਕਰਨੀ ਹਰ ਕੀਰਤ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ, ਵਾਹਿਗੁਰੂ ਜੀ ਦੀ ਵਡਿਆਈ, ਵਾਹਿਗੁਰੂ ਜੀ ਦੀ ਮਹਿਮਾ, ਵਾਹਿਗੁਰੂ ਜੀ ਦੀ ਸੋਭਾ ਉਹ ਸਦਾ ਹੀ ਰਸਨਾ ਤੋਂ ਕਰਦੇ ਰਹਿੰਦੇ ਹਨ।
1: ਹਰ ਸੇਤੀ ਲਿਵ ਲਾਈ,
0: ਜਿੱਥੇ ਰਸਨਾ ਦੇ ਨਾਲ ਵਡਿਆਈ ਕਰਦੇ ਰਹਿੰਦੇ ਨੇ ਭਾਈ, ਉੱਥੇ ਉਹਨਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਜੀਆਂ ਦੇ ਅੰਮ੍ਰਿਤ ਨਾਮ ਦੇ ਅੰਦਰ ਅਥਵਾ ਅਧਿਸ਼ਠਾਨ ਰੂਪੀ ਸਰੂਪ ਦੇ ਅੰਦਰ ਆਪਣੇ ਮਨ ਦੀ ਲਿਵ ਲਗਾਈ ਹੈ।
1: ਆਪੇ ਸ਼ਬਦ ਸੱਚ ਸਾਖੀ ਆਪੇ।
0: ਤੇ ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਫਿਰ ਹੁਣ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਪ੍ਰਥਾਏ ਦੱਸਦੇ ਨੇ। ਪਰਮੇਸ਼ਰ ਜੀ ਆਪੇ ਹੀ ਸ਼ਬਦ ਬ੍ਰਹਮ ਰੂਪ ਨੇ, ਆਪੇ ਹੀ ਸ਼ਬਦ ਗਿਆਨ ਰੂਪ ਨੇ, ਆਪੇ ਹੀ ਸ਼ਬਦ ਉਪਦੇਸ਼ ਰੂਪ ਨੇ। ਸੱਚ ਸਾਖੀ, ਤੇ ਸਾਖੀ ਦਾ ਅਰਥ ਹੈ ਸਿੱਖਿਆ, ਸੱਚੀ ਸਿੱਖਿਆ ਰੂਪ ਵੀ ਪਰਮੇਸ਼ਰ ਜੀ ਆਪ ਨੇ। ਸਾਧ ਸੰਗਤ ਜੀ ਆਪੇ ਸ਼ਬਦ ਗੁਰਬਾਣੀ ਦੇ ਸ਼ਬਦ ਰੂਪ ਵੀ ਆਪ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ। ਅਕਾਲ ਪੁਰਖ ਜੀ ਬਾਣੀ ਰੂਪ, ਗੁਰ ਸ਼ਬਦ ਰੂਪ ਵੀ ਆਪ ਨੇ। ਸੱਚ ਸਾਖੀ, ਤੇ ਜੋ ਗੁਰ ਸ਼ਬਦ ਦੇ ਅੰਦਰ ਸੱਚੀ ਸਿੱਖਿਆ ਹੈ ਨਾ, ਇਹ ਸਿੱਖਿਆ ਰੂਪ ਵੀ ਪਰਮੇਸ਼ਰ ਜੀ ਆਪ ਹੀ ਨੇ। ਨਿਤਾ ਪ੍ਰਤੀ ਸਤਿਗੁਰੂ ਜੀ ਦੇ ਦਰ ਤੋਂ, ਤਖਤ ਸਾਹਿਬ ਜੀ ਤੋਂ ਅਤੇ ਹੋਰ ਬੇਅੰਤ ਸਤਿਗੁਰੂ ਜੀ ਦੇ ਸਥਾਨਾਂ ਤੋਂ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਹੁੰਦੀ ਹੈ ਨਾ, ਤੇ ਜੋ ਗੁਰਬਾਣੀ ਦੀ ਸਿੱਖਿਆ ਕਥਾ ਦੁਆਰਾ ਸਰੋਤੇ ਜਨ ਸਰਵਣ ਕਰਦੇ ਨੇ, ਸਾਧ ਸੰਗਤ ਜੀ ਇਹ ਕਥਾ ਵਖਿਆਣ ਗਿਆਨ ਰੂਪ, ਬੋਧ ਰੂਪ ਵੀ ਆਪ ਨੇ, ਸਿੱਖਿਆ ਰੂਪ ਆਪ ਹੀ ਹੈ। ਜੇ ਮਨੁੱਖ ਆਪਣੇ ਗਿਆਨ ਦੁਆਰਾ ਕਥਨ ਕਰੇ, ਝੱਟ ਸ਼ਬਦ ਮੁੱਕ ਜਾਂਦੇ ਨੇ। ਮਨੁੱਖ ਦਾ ਇੰਨਾ ਗਿਆਨ ਨਹੀਂ ਕਿ ਪਰਮੇਸ਼ਰ ਜੀ ਦੀਆਂ ਵਡਿਆਈਆਂ ਨੂੰ ਕਥਨ ਕਰੇ, ਪਰ ਇਹ ਅੰਮ੍ਰਿਤਮਈ ਗੁਰਬਾਣੀ ਹੈ। ਸਦੀਆਂ ਤੋਂ ਵਾਹਿਗੁਰੂ ਜੀ ਦੇ ਗੁਣ ਕਥਨ ਹੁੰਦੇ ਆ ਰਹੇ ਨੇ, ਰਹਿੰਦੀ ਦੁਨੀਆਂ ਤੱਕ ਗੁਣ ਕਥਨ ਕੀਤੇ ਜਾਣਗੇ, ਪਰ ਨਾ ਕਦੇ ਵਡਿਆਈਆਂ ਮੁੱਕਣਗੀਆਂ, ਨਾ ਕਦੇ ਗੁਣ ਮੁੱਕਣਗੇ, ਨਾ ਕਦੇ ਸਿੱਖਿਆ ਮੁੱਕੇਗੀ, ਕਿਉਂਕਿ ਸ਼ਬਦ ਰੂਪ ਵੀ ਆਪ, ਬਾਣੀ ਰੂਪ ਵੀ ਆਪ, ਇਸੇ ਪ੍ਰਕਾਰ ਗੁਰਬਾਣੀ ਦੀ ਸਿੱਖਿਆ ਰੂਪ ਵੀ ਆਪ ਨੇ। ਨਾ ਕਦੇ ਪਰਮੇਸ਼ਰ ਜੀ ਦਾ ਆਦਿ ਅੰਤ ਆਉਂਦਾ, ਨਾ ਸਿੱਖਿਆ ਦਾ ਆਦਿ ਅੰਤ ਆਵੇਗਾ। ਹਜ਼ੂਰ ਫਰਮਾਉਂਦੇ ਨੇ ਭਾਈ ਉਹ ਸ਼ਬਦ ਰੂਪ ਆਪ ਹੈ, ਉਪਦੇਸ਼ ਰੂਪ ਵੀ ਆਪ ਹੈ, ਤੇ ਉਪਦੇਸ਼ ਦੇ ਅੰਦਰ, ਬਾਣੀ ਦੇ ਅੰਦਰ ਸੱਚੀ ਸਿੱਖਿਆ ਰੂਪ ਵੀ ਪਰਮੇਸ਼ਰ ਜੀ ਆਪ ਹੀ ਹੋ ਰਹੇ ਹਨ।
1: ਜੋਤੀ ਜੋਤ ਮਿਲਾਈ,
0: ਤੇ ਜਿਨ੍ਹਾਂ ਨੇ ਇਸ ਅੰਮ੍ਰਿਤ ਰੂਪ ਗੁਰ ਸ਼ਬਦ ਦੀ ਸਿੱਖਿਆ ਨੂੰ ਮਨ ਦੇ ਅੰਦਰ ਧਾਰਨ ਕੀਤਾ ਨਾ, ਪਰਮੇਸ਼ਰ ਜੀ ਨੇ ਉਹਨਾਂ ਦੀ ਆਤਮਾ ਰੂਪ ਜੋਤ ਨੂੰ ਆਪਣੇ ਜੋਤੀ ਸਰੂਪ ਦੇ ਅੰਦਰ ਮੇਲ ਲੈਣਾ ਕੀਤਾ ਹੈ ਜੀਓ।
1: ਦੇਹੀ ਕਾਤੀ ਪੌਣ ਵਜਾਏ,
0: ਭਾਈ ਦੇਖੋ ਇਹ ਜਿਹੜੀਆਂ ਦੇਹਾਂ ਨੇ ਨਾ, ਪੰਜ ਤੱਤਾਂ ਦੀਆਂ ਇਹ ਕੱਚੀਆਂ ਨੇ, ਜਿਵੇਂ ਕੱਚਾ ਘੜਾ ਪਤਾ ਨਹੀਂ ਕਦੋਂ ਟੁੱਟ ਜਾਵੇ, ਕੱਚਾ ਘੜਾ ਭਾਵੇਂ ਕਿੰਨਿਆਂ ਵੀ ਮੁੱਲ ਖਰਚ ਕੇ ਲੈ ਲਵੋ, ਕਿੰਨੇ ਸੋਹਣੇ ਡਿਜ਼ਾਈਨ ਬਣਾਏ ਹੋਣ, ਕਿੰਨੇ ਰੰਗਾਂ ਨਾਲ ਰੰਗਿਆ ਹੋਵੇ, ਕਿੰਨੀ ਚਿੱਤਰਕਾਰੀ ਕੀਤੀ ਹੋਵੇ, ਸੋਹਣਾ ਤੇ ਲੱਗਦਾ, ਪਰ ਅੱਜ ਤੱਕ ਬਣਾਉਣ ਵਾਲੇ ਨੇ ਕਦੇ ਉਸਦੀ ਬੁਨਿਆਦ ਨਹੀਂ ਲਿਖੀ ਕਿ 10 ਸਾਲ ਨਹੀਂ ਟੁੱਟੇਗਾ, ਕਦੇ ਇਹ ਨਹੀਂ ਲਿਖਿਆ ਕਿ 20 ਸਾਲ 50 ਸਾਲ ਟੁੱਟੇਗਾ ਹੀ ਨਹੀਂ। ਕੱਚਾ ਘੜਾ ਸ਼ਿੰਗਾਰ ਜਿੰਨਾ ਮਰਜ਼ੀ ਰੰਗ ਜਿੰਨੇ ਮਰਜ਼ੀ ਭਰ ਦਿਓ, ਪਰ ਕਹਾ ਵਿਸਾਸਾ ਇਸ ਭਾਂਡੇ ਕਾ ਇਤਨੁਕ ਲਾਗਿਆ ਠਨਕਾ, ਇਸੇ ਪ੍ਰਕਾਰ ਇਹ ਮਿੱਟੀ ਦੀ ਮਡੋਲੀ ਕੱਚਾ ਭਾਂਡਾ ਇਹ ਸਰੀਰ, ਸੋਹਣਾ ਭਾਵੇਂ ਕਿੰਨਾ ਵੀ ਹੋਵੇ, ਪਰ ਇਸ ਦੀ ਕੋਈ ਬੁਨਿਆਦ ਨਹੀਂ, ਕੋਈ ਕਿਸੇ ਪ੍ਰਕਾਰ ਉਮਰ ਮਿੱਥ ਕੇ ਨਹੀਂ ਕੋਈ ਕਹਿ ਸਕਦਾ ਮੈਂ ਇੰਨੇ ਸਾਲ ਜਿਉਣਾ, ਇੰਨੇ ਸਾਲ ਮੇਰਾ ਸਰੀਰ ਰਹੇਗਾ। ਸਾਧ ਸੰਗਤ ਜੀ ਕ੍ਰਿਸ ਹੋਏ, ਕਮਜ਼ੋਰ ਹੋਏ, ਬਜ਼ੁਰਗਾਂ ਦੇ ਸਰੀਰ ਲੰਬੇ ਸਮੇਂ ਤੱਕ ਬਣੇ ਰਹਿੰਦੇ ਨੇ, ਤੇ ਐਸਾ ਵੀ ਦੇਖਿਆ ਜਾਂਦਾ ਜਿਨ੍ਹਾਂ ਦੇ ਉੱਪਰ ਭਰ ਜਵਾਨੀ ਹੁੰਦੀ ਹੈ, ਬੜਾ ਜੌਬਨ ਬੜਾ ਬਲ ਹੁੰਦਾ, ਉਹ ਖਿਨ ਭੰਗਰ ਸਮੇਂ ਦੇ ਅੰਦਰ ਨਾਸ ਹੋ ਜਾਂਦੇ ਨੇ, ਖਿਨ ਮਾਤਰ ਸਮੇਂ ਦੇ ਅੰਦਰ ਨਾਸ ਹੋ ਜਾਂਦੇ ਨੇ। ਇਸ ਪ੍ਰਕਾਰ ਨਹੀਂ ਕਿਹਾ ਜਾ ਸਕਦਾ ਕਿਹੜਾ ਕੱਚਾ ਘੜਾ ਬਹੁਤਾ ਸਮਾਂ ਰਹੇਗਾ ਤੇ ਕਿਹੜਾ ਥੋੜਾ ਸਮਾਂ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਾਲ ਦੀ ਠੋਕਰ ਵੱਜਦਿਆਂ ਸਰੀਰ ਦਾ ਘੜਾ ਟੁੱਟ ਜਾਂਦਾ, ਇਹ ਦੇਹੀ ਕਾਚੀ, ਕੱਚੀ ਦੇਹੀ ਹੈ। ਪੌਣ ਵਜਾਏ, ਪੌਣ ਨਾਮ ਪਵਨ ਦਾ, ਪਵਨ ਨਾਮ ਹਵਾ ਦਾ, ਹਵਾ ਨਾਮ ਸਵਾਸਾਂ ਦਾ, ਪ੍ਰਾਣਾਂ ਦਾ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹ ਸਾਰੇ ਸਰੀਰਾਂ ਰੂਪੀ ਵਾਜੇ ਪਰਮੇਸ਼ਰ ਜੀ ਪੌਣਾਂ ਦੇ ਨਾਲ, ਸਾਹਾਂ ਦੇ ਨਾਲ ਹੀ ਵਜਾ ਰਹੇ ਨੇ। ਜਦੋਂ ਤੱਕ ਸਾਹ ਚੱਲਦੇ ਨੇ ਸਰੀਰਾਂ ਦੇ ਵਾਜੇ ਵੱਜਦੇ ਨੇ, ਦੌੜੇ ਫਿਰਦੇ ਨੇ, ਭੱਜੇ ਫਿਰਦੇ ਨੇ, ਕੰਮਾਂ ਨੂੰ ਕਰਦੇ ਨੇ, ਕੰਮਾਂ ਕਾਰਾਂ ਨੂੰ, ਧੰਦੇ ਧੰਧਾਰਾਂ ਨੂੰ, ਬੜੇ ਅਡੰਬਰਾਂ ਨੂੰ ਕਰਦੇ ਨੇ, ਨੱਚਦੇ ਨੇ, ਟੱਪਦੇ ਨੇ, ਗਾਉਂਦੇ ਨੇ, ਭੁੜਕਦੇ ਨੇ, ਤੇ ਸਾਧ ਸੰਗਤ ਜੀ ਜਦੋਂ ਸਵਾਸ ਨਿਕਲ ਗਏ, ਫਿਰ ਆਪਣੀ ਉਂਗਲ ਦਾ ਪੋਟਾ ਤੱਕ ਨਹੀਂ ਹਿਲਾ ਸਕਦਾ, ਫਿਰ ਭਾਵੇਂ ਰਾਵਣ ਵਰਗਾ ਮਹਾਂਬਲੀ ਕੇ, ਹਰਨਾਕਸ਼ ਵਰਗਾ ਮਹਾਂਬਲੀ ਵੀ ਕਿਉਂ ਨਾ ਹੋਵੇ, ਜਦੋਂ ਪ੍ਰਾਣ ਨਿਕਲ ਗਏ ਫਿਰ ਨਹੀਂ ਕੋਈ ਕਿਰਿਆ ਕਰਦਾ, ਫਿਰ ਨਹੀਂ ਉੱਠ ਕੇ ਲੜਦਾ, ਫਿਰ ਨਹੀਂ ਸ਼ਸਤਰ ਫੜਦਾ, ਫਿਰ ਨਹੀਂ ਕਹਿੰਦਾ ਮੈਂ ਵੱਡਾ ਹਾਂ, ਫਿਰ ਨਹੀਂ ਕਹਿੰਦਾ ਮੈਂ ਸਦਾ ਰਹਿਣਾ, ਫਿਰ ਨਹੀਂ ਕਹਿੰਦਾ ਮੈਂ ਅਮਰ ਹਾਂ, ਫਿਰ ਨਹੀਂ ਕਹਿੰਦਾ ਮੇਰੇ ਵਿੱਚ ਬਲ ਬੜਾ ਹੈ। ਜਦੋਂ ਪ੍ਰਾਣ ਨਿਕਲ ਗਏ, ਨਿਕਲ ਗਈ ਫੂਕ, ਹੋਏ ਗਿਆ ਸੁਆਹਾ, ਜਦੋਂ ਫੂਕ ਨਿਕਲ ਗਈ, ਸਾਹ ਨਿਕਲ ਗਏ, ਫਿਰ ਸੁਆਹ ਹੋ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਜਿਹੜੀਆਂ ਦੇਹੀਆਂ ਨੇ, ਕੱਚੀਆਂ ਮਡੋਲੀਆਂ ਨੇ ਮਿੱਟੀ ਦੀਆਂ, ਕੱਚੀਆਂ ਘੜੀਆਂ ਨੇ, ਪੌਣ ਵਜਾਏ, ਪਰਮੇਸ਼ਰ ਜੀ ਨੇ ਇਹਨਾਂ ਕੱਚੀਆਂ ਘੜੀਆਂ ਅਰਥਾਤ ਕੱਚਿਆਂ ਘੜਿਆਂ ਨੂੰ ਸਵਾਸਾਂ ਰੂਪੀ ਪੌਣਾਂ ਦੇ ਨਾਲ ਵਜਾਵਣਾ ਕੀਤਾ ਹੈ।
1: ਗੁਰਮੁਖ ਅੰਮ੍ਰਿਤ ਪਾਈ,
0: ਤੇ ਪ੍ਰਤਾਖੀ ਸਾਧ ਸੰਗਤ ਜੀ ਜਦੋਂ ਅੰਦਰ ਨੂੰ ਖਿੱਚਿਆ ਹੋਇਆ ਸਵਾਸ ਬਾਹਰ ਨੂੰ ਛੱਡੀਦਾ ਨਾ, ਉਦੋਂ ਹੀ ਸਰੀਰ ਰੂਪੀ ਵਾਜਾ ਵੱਜਦਾ, ਉਦੋਂ ਹੀ ਬੋਲਦਾ, ਅੰਦਰ ਨੂੰ ਸਵਾਸ ਖਿੱਚਦਿਆਂ ਆਵਾਜ਼ ਨਹੀਂ ਆਉਂਦੀ, ਉਦੋਂ ਨਹੀਂ ਆਵਾਜ਼ ਨਿਕਲਦੀ, ਉਦੋਂ ਨਹੀਂ ਬੋਲਿਆ ਜਾਂਦਾ, ਅੰਦਰ ਨੂੰ ਸਵਾਸ ਖਿੱਚ ਕੇ ਨਾਲੇ ਸਵਾਸ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਬਾਹਰ ਨੂੰ ਆਈ ਜਾਂਦਾ, ਨਾਲ ਨਾਲ ਜੀਵ ਬੋਲੀ ਜਾਂਦਾ, ਇਹ ਪੌਣ ਦੁਆਰਾ ਵਾਜਾ ਵੱਜ ਰਿਹਾ, ਪੌਣ ਬਾਹਰ ਨੂੰ ਆ ਰਹੀ ਹੈ ਤੇ ਵਾਜਾ ਵੱਜ ਰਿਹਾ, ਪੌਣ ਮੁੱਖ ਚੋਂ ਬਾਹਰ ਆ ਰਹੀ ਹੈ ਸਵਾਸ ਰੂਪ ਹੋ ਕਰਕੇ, ਤਾਂ ਮਨੁੱਖ ਬੋਲੀ ਨੂੰ ਬੋਲਦਾ, ਬੈਖਰੀ ਬਾਣੀ ਤਾਂ ਹੀ ਬੋਲਦਾ, ਸਵਾਸ ਤੋਂ ਬਿਨਾਂ ਬੋਲਿਆ ਹੀ ਨਹੀਂ ਜਾਂਦਾ, ਪੌਣ ਤੋਂ ਬਿਨਾਂ ਬੋਲਿਆ ਹੀ ਨਹੀਂ ਜਾਂਦਾ। ਇਹ ਪੌਣ ਨੂੰ ਸਾਧਨ ਬਣਾ ਕਰਕੇ, ਮਾਧਿਅਮ ਬਣਾ ਕਰਕੇ ਪਰਮੇਸ਼ਰ ਜੀ ਨੇ ਸਰੀਰਾਂ ਰੂਪੀ ਵਾਜੇ ਵਜਾਏ ਨੇ। ਗੁਰਮੁਖ ਅੰਮ੍ਰਿਤ ਪਾਈ, ਤੇ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਨੇ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਅਮਰ ਪਦਵੀ ਨੂੰ ਪ੍ਰਾਪਤ ਕਰਨ ਵਾਲੀ ਸਤਿਗੁਰੂ ਜੀ ਦੀ ਸਿੱਖਿਆ ਗੁਰਬਾਣੀ ਗੁਰ ਸ਼ਬਦ ਦੁਆਰਾ ਪਾਈ ਹੈ। ਗੁਰਮੁਖ ਅੰਮ੍ਰਿਤ ਪਾਈ, ਗੁਰਮੁਖ ਜਨਾਂ ਨੇ ਅਮਰ ਪਦਵੀ ਵਾਲੇ ਪਰਮੇਸ਼ਰ ਜੀ ਨੂੰ ਪਾਈ, ਪ੍ਰਾਪਤ ਕੀਤਾ ਹੈ।
1: ਆਪੇ ਸਾਜੇ ਸਭ ਕਾਰਾ ਲਾਏ,
0: ਸਰਬ ਕਲਾ ਸਮਰੱਥ ਪਰਮੇਸ਼ਰ ਜੀ ਐਸੇ ਨੇ, ਆਪੇ ਸਾਜੇ, ਜਿਨ੍ਹਾਂ ਨੇ ਮਨੁੱਖਾਂ ਨੂੰ ਵੀ ਆਪੇ ਸਾਜਿਆ, ਇਸਤਰੀਆਂ ਨੂੰ ਆਪੇ ਸਾਜਿਆ, ਦੈਂਤਾਂ ਨੂੰ, ਦਾਨਵਾਂ ਨੂੰ, ਮਾਨਵਾਂ ਨੂੰ, ਗੰਧਰਵਾਂ ਨੂੰ, ਯਕਸ਼ਾਂ ਨੂੰ, ਕਿੰਦਰਾਂ ਨੂੰ, ਪਿਸਾਚਾਂ ਨੂੰ, ਨਖਿੱਧ ਜੂਨੀਆਂ ਨੂੰ, ਤ੍ਰਿਗਧ ਜੂਨੀਆਂ ਨੂੰ, ਕੀੜਿਆਂ ਨੂੰ, ਮਕੌੜਿਆਂ ਨੂੰ ਆਪੇ ਹੀ ਸਾਜਿਆ, ਅੰਡਿਆਂ ਤੋਂ ਪੈਦਾ ਹੋਣ ਵਾਲੀਆਂ ਪੰਛੀ ਇਤਿਆਦਿਕ ਜੂਨੀਆਂ ਨੂੰ ਪਰਮੇਸ਼ਰ ਜੀ ਨੇ ਆਪੇ ਹੀ ਸਾਜਿਆ, ਜੇਰ ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖਾਂ ਤੇ ਜਾਨਵਰਾਂ ਨੂੰ ਆਪ ਹੀ ਸਾਜਿਆ, ਸਹਿਤਜ ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ ਚਿੱਚੜ ਜੂਆਂ ਲੀਖਾਂ ਧੱਖਾਂ ਚੰਮ ਜੂਆਂ ਇਤਿਆਦਿਕ ਨੂੰ ਆਪ ਹੀ ਸਾਜੀ ਹੈ। ਉਤ ਭੁਜ ਧਰਤੀ ਨੂੰ ਪਾੜ ਕੇ ਪੈਦਾ ਹੋਣ ਵਾਲੀ ਸ੍ਰਿਸ਼ਟੀ ਸਰਬਤ ਪ੍ਰਕਾਰ ਦੇ ਘਾਹ ਫਸਲਾਂ ਤੇ ਦਰਖਤ ਪਰਮੇਸ਼ਰ ਜੀ ਨੇ ਆਪੇ ਹੀ ਸਾਜੇ ਨੇ, ਨਾ ਕਿਸੇ ਹੋਰ ਨੇ ਤੇ ਨਹੀਂ ਬਣਾਏ। ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇਹੁ ਤਉ ਨਾਨਕ ਸੀਜੈ। ਨਿਰਗੁਣ ਪ੍ਰਾਣੀ ਤਿਸ ਦੇ ਗੁਣਾਂ ਨੂੰ ਬੁੱਝਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਆਪੇ ਸਾਜੇ। ਪਰਮੇਸ਼ਰ ਜੀ ਨੇ ਸਾਰੀ ਸ੍ਰਿਸ਼ਟੀ ਨੂੰ, ਕਰੋੜਾਂ ਬ੍ਰਹਿਮੰਡਾਂ ਨੂੰ, ਚਾਰ ਖਾਣੀਆਂ ਵਾਲੇ ਅਸੰਖਾ ਜੀਵਾਂ ਨੂੰ ਆਪੇ ਹੀ ਸਾਜਣਾ ਕੀਤਾ। ਕਾਰੈ ਲਾਏ ਤੇ ਪਰਮੇਸ਼ਰ ਜੀ ਨੇ ਸਾਰਿਆਂ ਜੀਵਾਂ ਨੂੰ ਸਿਰੇ ਸਿਰ ਧੰਦਾ ਲਾਏ ਦਾ, ਪੂਰਬਲੇ ਜਨਮਾਂ ਦੀ ਕਿਰਤ ਦੇ ਅਨੁਸਾਰ ਬੁਰਿਆਂ ਚੰਗਿਆਂ, ਮਨਮੁਖਤਾਈ ਤੇ ਗੁਰਮੁਖਤਾਈ ਵਾਲੇ ਧੰਦਿਆਂ ਦੇ ਵਿੱਚ, ਕਿਰਤ ਦੇ ਵਿੱਚ, ਕਾਰ ਦੇ ਵਿੱਚ ਵੀ ਜੀਵਾਂ ਦੇ ਤਾਂ ਹੀ ਆਪੇ ਲਗਾਇਆ ਹੈ।
1: ਸੱਚ ਰਹਿਆ ਸਮਾਈ
0: ਤੇ ਉਹ ਸੱਚ ਸਰੂਪ ਪਰਮੇਸ਼ਰ ਜੀ ਫਿਰ ਕਿਸੇ ਤੋਂ ਵੱਖਰਾ ਨਹੀਂ। ਭਾਵੇਂ ਕੋਈ ਗੁਰਮੁਖ ਏ, ਕੋਈ ਮਨਮੁਖ ਏ, ਕੋਈ ਉੱਚਾ ਏ, ਕੋਈ ਨੀਵਾਂ ਏ, ਕੋਈ ਗਰੀਬ ਏ, ਕੋਈ ਅਮੀਰ ਏ, ਕੋਈ ਰਾਜਾ ਏ, ਕੋਈ ਰਜਵਾੜਾ ਏ, ਕੋਈ ਭਿਖਾਰੀ ਏ, ਕੋਈ ਇਸੇ ਪ੍ਰਕਾਰ ਤ੍ਰਿਗਤ ਜੂਨੀ ਦਾ ਜੀਵ ਏ, ਤੇ ਸਾਰੀਆਂ ਜੂਨੀਆਂ ਸਾਰੇ ਸਰੀਰਾਂ 'ਚ ਪਰਮੇਸ਼ਰ ਜੀ ਪਰਤਕ ਜੋਤ ਹੋ ਕੇ ਆਪ ਹੀ ਸਮਾ ਰਹੇ ਨੇ, ਆਤਮਾ ਰੂਪ ਹੋ ਕੇ ਆਪ ਹੀ ਵਸ ਰਹੇ ਨੇ। ਜਦੋਂ ਤੱਕ ਜੋਤ ਜੀਵਾਂ ਦੇ ਅੰਦਰ ਹੈ ਉਦੋਂ ਤੱਕ ਸਾਰੇ ਜੀਉਂਦੇ ਨੇ। ਜਿਸ ਜਿਸ ਜੀਵ ਦੇ ਵਿੱਚੋਂ ਪਰਮੇਸ਼ਰ ਜੀ ਪਰਾਰਬਧ ਸਰੀਰਾਂ ਦੀ ਸਮਾਪਤ ਹੋਣ ਤੇ ਆਪਣੀ ਜੋਤ ਖਿੱਚ ਲੈਂਦੇ ਨੇ, ਉਹੀ ਉਹੀ ਉਹ ਸਰੀਰ ਮਰਦੇ ਜਾਂਦੇ ਨੇ। ਪਰਮੇਸ਼ਰ ਜੀ ਭਾਈ ਜੀਵਨ ਰੂਪ ਹੋ ਕਰਕੇ ਆਪ ਹੀ ਸਾਰੇ ਜੀਵਾਂ ਦੇ ਅੰਦਰ ਸਮਾ ਰਹੇ ਹਨ।
1: ਨਾਨਕ ਨਾਮ ਬਿਨਾ ਕੋਈ ਕਿਛ ਨਾਹੀ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਰਣਾ ਦਿੰਦੇ ਨੇ, ਭਾਈ ਅੰਮ੍ਰਿਤ ਨਾਮ ਤੋਂ ਬਿਨਾਂ ਕੋਈ ਕੁਛ ਵੀ ਨਹੀਂ। ਅੰਮ੍ਰਿਤ ਨਾਮ ਤੋਂ ਬਿਨਾਂ ਸਾਰੀ ਸਵਾਹ ਦੀ ਢੇਰੀ ਨੇ, ਸਾਰੀ ਮਿੱਟੀ ਦੀ ਢੇਰੀ ਨੇ। ਭਾਵੇਂ ਕੋਈ ਰਾਜਾ ਹੋਵੇ, ਰਜਵਾੜਾ ਹੋਵੇ, ਮਹਾਰਾਜਾ ਹੋਵੇ, ਛਤਰਪਤੀ ਸਮਰਾਟ ਹੋਵੇ, ਕੋਈ ਕਿੰਨਾ ਅਮੀਰ ਧਨਾਟ ਬਲਸ਼ਾਲੀ ਕਿਉਂ ਨਾ ਹੋਵੇ, ਜੇ ਨਾਮ ਜਪਦਾ ਤੇ ਫਿਰ ਸਭ ਕੁਛ ਹੀ ਹੈ, ਜੇ ਨਾਮ ਨਹੀਂ ਜਪਦਾ ਤੇ ਫਿਰ ਕੁਛ ਵੀ ਨਹੀਂ। ਭਾਈ ਮਿੱਟੀ ਦੀ ਢੇਰੀ ਜਾਣੋ
1: ਨਾਮੇ ਦੇ ਵਡਾਈ
0: ਤੇ ਪਰਮੇਸ਼ਰ ਜੀ ਕਿਰਪਾ ਕਰਕੇ ਸਤਿਗੁਰੂ ਜੀ ਦੇ ਦੁਆਰਾ ਅੰਮ੍ਰਿਤ ਨਾਮ ਨੂੰ ਦੇ ਕਰਕੇ ਉੱਤਮ ਅਧਿਕਾਰੀਆਂ ਨੂੰ ਸਰੂਪ ਰੂਪ ਦੀ ਪ੍ਰਾਪਤੀ ਦੀ ਵਡਿਆਈ ਦਿੰਦੇ ਨੇ। ਜਿਸ ਨੇ ਸਰੂਪ ਰੂਪ ਦੀ ਪ੍ਰਾਪਤੀ ਕਰ ਲਈ ਉਸਨੇ ਸਭ ਕੁਛ ਹੀ ਪਾ ਲਿਆ, ਤੇ ਜਿਸ ਨੇ ਪ੍ਰਾਪਤੀ ਨਹੀਂ ਕੀਤੀ ਉਸ ਨਾਮ ਤੋਂ ਹੀਣੇ ਦਾ ਕੁਝ ਵੀ ਸਫਲਾ ਨਹੀਂ। ਨਾਨਕ ਨਾਮ ਬਿਨਾਂ ਕੋਈ ਕਿਛ ਨਾਹੀ, ਨਾਮ ਤੋਂ ਬਿਨਾਂ ਦਾ ਕੁਛ ਵੀ ਕਿਸੇ ਦਾ ਸਫਲਾ ਨਹੀਂ। ਨਾਮ ਜਪੇ ਤੋਂ ਬਿਨਾਂ ਨਾ ਜਨਮ ਸਫਲ ਹੈ, ਨਾ ਸਰੀਰ ਸਫਲ ਹੈ, ਨਾ ਕੋਈ ਖਾਧਾ ਪਦਾਰਥ ਸਫਲ ਹੈ, ਨਾ ਕੋਈ ਪੀਤਾ ਪਦਾਰਥ ਸਫਲ ਹੈ, ਨਾ ਕੋਈ ਪਹਿਨਿਆ ਹੋਇਆ ਸਫਲ ਹੈ, ਨਾ ਕੋਈ ਤੀਰਥਾਂ ਨਦੀਆਂ ਦੇ ਉੱਪਰ ਜਾ ਕਰਕੇ ਦਰਿਆਵਾਂ ਦੇ ਉੱਪਰ ਨਹਾਉਣਾ ਸਫਲ ਹੈ, ਨਾ ਹੰਕਾਰ ਦੇ ਸਹਿਤ ਕੀਤਾ ਹੋਇਆ ਦਾਨ ਸਫਲ ਹੈ। ਜੇ ਨਾਮ ਨਹੀਂ ਤੇ ਕੁਛ ਵੀ ਨਹੀਂ। ਸਾਰੇ ਸਾਧਨ ਸਿਫਰ ਸਿਫਰ ਸਿਫਰ ਜ਼ੀਰੋ ਜ਼ੀਰੋ ਜ਼ੀਰੋ ਨੇ ਤੇ ਨਾਮ ਏਕਾ ਹੈ। ਜਿਸ ਨੇ ਇੱਕ ਲਿਖਿਆ ਹੀ ਨਹੀਂ ਉਹ ਸੌ ਸਿਫਰ ਲਿਖ ਦੇਵੇ, ਹਜ਼ਾਰ ਲਿਖ ਦੇਵੇ, ਲੱਖ ਲਿਖ ਦੇਵੇ, ਕਰੋੜ ਲਿਖ ਦੇਵੇ, ਕੋਈ ਅੰਕੜਾ ਨਹੀਂ ਬਣਦਾ, ਕੋਈ ਗਿਣਤੀ ਨਹੀਂ ਬਣਦੀ, ਕਰੋੜਾਂ ਸਿਫਰਾਂ ਕਿਸੇ ਕੰਮ ਨਹੀਂ। ਪਰ ਜੇ ਪਹਿਲਾਂ ਇੱਕ ਲਿਖ ਦਿੱਤਾ ਜਾਵੇ ਫਿਰ ਸਿਫਰ ਪਾਈ ਜਾਵੇ, ਇੱਕ ਦੀ ਵੈਲਿਊ ਦਸ ਗੁਣਾ ਵੱਧ ਗਈ, ਦਸ ਹੋ ਗਿਆ। ਇੱਕ ਸਿਫਰ ਹੋਰ ਪਾ ਦਿੱਤੀ, ਦਸ ਗੁਣਾ ਹੋਰ ਵੱਧ ਗਿਆ, ਸੌ ਹੋ ਗਿਆ। ਇੱਕ ਸਿਫਰ ਹੋਰ ਪਾ ਦਿੱਤੀ, ਹਜ਼ਾਰ ਹੋ ਗਿਆ। ਇੱਕ ਸਿਫਰ ਪਾ ਦਿੱਤੀ, ਦਸ ਹਜ਼ਾਰ ਹੋ ਗਿਆ। ਜੇ ਏਕਾ ਪਹਿਲਾਂ ਪਾ ਦਿੱਤਾ, ਜਿੰਨੀਆਂ ਸਿਫਰਾਂ ਪੈਂਦੀਆਂ ਜਾਣਗੀਆਂ ਦਸ ਗੁਣਾ ਵੱਧਦਾ ਜਾਵੇਗਾ, ਤੇ ਜੇ ਏਕਾ ਹੀ ਨਹੀਂ ਪਾਇਆ ਤੇ ਸਾਰੀਆਂ ਸਿਫਰਾਂ ਨਿਕੰਮੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਏਕਾ ਪਾ ਦਿੱਤਾ ਜਾਵੇ ਨਾਮ ਦਾ, ਫਿਰ ਸਭ ਕੁਝ ਹੀ ਸਫਲ ਹੈ। ਫਿਰ ਗੁਰਮੁਖਾਂ ਦਾ ਖਾਧਾ ਵੀ ਪੀਤਾ, ਸਫਲਾ ਵੀ ਪੀਤਾ, ਕਿਉਂਕਿ ਉਸ ਨੂੰ ਛੱਕ ਛਕਾ ਕਰਕੇ ਅੰਮ੍ਰਿਤ ਨਾਮ ਨੂੰ ਜਪਿਆ, ਇਸ ਕਰਕੇ ਉਹ ਸਫਲ ਹੈ। ਗੁਰਮੁਖਾਂ ਦਾ ਪਹਿਨਣਾ ਵੀ ਸਫਲ ਹੈ, ਜਿਸ ਨੂੰ ਪਹਿਨ ਕਰਕੇ ਬਾਣੀ ਨੂੰ ਚੌਕੜੇ ਲਗਾਏ ਤੇ ਜਪਿਆ ਸਤਨਾਮ
1: ਸ੍ਰੀ
0: ਵਾਹਿਗੁਰੂ। ਹੋਰ ਫੈਸ਼ਨ ਪ੍ਰਸਤੀ ਦੇ ਲਿਬਾਸ ਬਣੇ ਨੇ, ਤਨ ਨੂੰ ਛੁਪਾਉਣ ਦੀ ਬਜਾਏ ਦਿਖਾਉਣ ਵਾਲੇ ਨੇ, ਢੱਕਣ ਦੀ ਬਜਾਏ ਇਸ ਪ੍ਰਕਾਰ ਪ੍ਰਦਰਸ਼ਨ ਕਰਨ ਵਾਲੇ ਨੇ, ਉਹ ਪਹਿਨਿਆ ਸਫਲਾ ਨਹੀਂ। ਉਹ ਖਾਧਾ ਵੀ ਸਫਲਾ ਨਹੀਂ ਜਿਹੜਾ ਮਨ ਨੂੰ ਵਿਕਾਰੀ ਕਰ ਦੇਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ। ਸਤਿਗੁਰੂ ਜੀ ਦੀ ਸਿੱਖਿਆ ਮਰਿਆਦਾ ਨੂੰ ਛੱਡ ਕਰਕੇ ਹੋਰ ਨੰਗੇਜ਼ ਵਾਲੇ, ਅਰਧ ਨਗਨ ਸਰੀਰ ਨੂੰ ਦਿਖਾਉਣ ਵਾਲੇ ਵਸਤਰਾਂ ਦਾ ਪਹਿਨਣਾ ਵੀ ਸਫਲਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਪਹਿਨਣ ਵੀ ਖੁਆਰੀ ਦਾ ਕਾਰਨ ਬਣਦਾ ਹੈ, ਜਿਸ ਨੂੰ ਪਹਿਨਣ ਕਰਕੇ ਫੈਸ਼ਨ ਪ੍ਰਸਤੀ ਚਮਕ ਦਮਕ ਕਰਕੇ ਮਨ ਦੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਾਨਕ ਨਾਮ ਬਿਨਾਂ ਕੋਈ ਕਿਛ ਨਾਹੀ, ਨਾਮ ਤੋਂ ਬਿਨਾਂ ਕਿਸੇ ਦਾ ਕੁਛ ਵੀ ਸਫਲਾ ਨਹੀਂ। ਤੇ ਜਿਨ੍ਹਾਂ ਨੇ ਨਾਮ ਜਪਿਆ ਸਫਲਾ ਉਹਨਾਂ ਦਾ ਹੀ ਹੈ। ਜਨਮ ਵੀ, ਛਕਣਾ ਛਕਾਉਣਾ ਵੀ, ਅੰਮ੍ਰਿਤ ਵੇਲੇ ਦਾ ਉੱਠਣਾ ਵੀ, ਇਸ਼ਨਾਨ ਦਾ ਕਰਨਾ ਵੀ, ਸਿੱਖਿਆ ਦਾ ਪ੍ਰਾਪਤ ਕਰਨਾ ਵੀ, ਸਿੱਖਿਆ ਦਾ ਅੱਗੇ ਦੇਣਾ ਵੀ, ਸਿਮਰਨ ਕਰਨਾ ਤੇ ਕਰਵਾਉਣਾ, ਸਭ ਕੁਛ ਉਹਨਾਂ ਦਾ ਸਫਲਾ ਹੈ। ਨਾਮੇ ਦੇ ਵਡਾਈ ਪੂਰੇ ਸਤਿਗੁਰੂ ਜੀ, ਨਾਮੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਾ ਕਰਕੇ ਸਰੂਪ ਰੂਪ ਦੀ ਪ੍ਰਾਪਤੀ ਦੀ ਵਡਿਆਈ ਦੇ ਦੇਣਾ ਕਰਦੇ ਨੇ, ਪਰਮੇਸ਼ਰ ਜੀ ਦੇ ਨਾਲ ਇੱਕਮਿਕ ਹੋਣੇ ਦੀ ਵਡਿਆਈ ਦੇਣਾ ਕਰਦੇ ਹਨ ਜੀਓ।
1: ਮਹਲਾ ਤੀਜਾ,
0: ਮਲਾਰ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਬਿਖ ਮਨ ਮੋਹਿਆ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸਾਡਾ ਮਨ ਹੈ ਇਹ ਸੰਸਾਰ ਦੇ ਪਦਾਰਥਾਂ ਕਰਕੇ ਮੋਹਿਆ ਕਿਉਂ ਜਾਂਦਾ ਹੈ? ਸੰਸਾਰ ਦੇ ਪਦਾਰਥਾਂ ਦਾ ਮੋਹ ਬਾਰ ਬਾਰ ਮਨ ਦੇ ਵਿੱਚ ਕਿਉਂ ਆਉਂਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਜਿਹੜਾ ਜੀਵ ਹਉਮੈ ਦੇ ਸਹਿਤ ਹੈ, ਜਦੋਂ ਸੰਸਾਰ ਦੇ ਵਿੱਚੋਂ ਕੋਈ ਵਸਤੂ ਪ੍ਰਾਪਤ ਕਰਦਾ ਨਾਲ ਹੀ ਹਉਮੈ ਧਾਰਨ ਕਰ ਲੈਂਦਾ ਇਹ ਮੇਰੀ ਹੈ, ਤਾਂ ਜਦੋਂ ਮੇਰੀ ਦੀ ਭਾਵਨਾ ਧਾਰਨ ਕਰਦਾ ਫਿਰ ਮੋਹਿਆ ਜਾਂਦਾ ਹੈ, ਪਦਾਰਥ ਦੇ ਮੋਹ ਦੇ ਵਿੱਚ ਹੀ ਮੋਹਿਆ ਜਾਂਦਾ, ਮੇਰਾ ਪਦਾਰਥ ਹੈ। ਇਸੇ ਪ੍ਰਕਾਰ ਹਉਮੈ, ਹਉ ਮੈਂ, ਹਉ ਮੈਂ ਕੁਛ ਹਾਂ, ਮੈਂ ਇਹ ਮੇਰੀ ਵਸਤੂ ਹੈ, ਹਾਉ ਹਾਉ ਮੈਂ ਵਿੱਚੋਂ ਖੂਬ ਹੈ, ਸਿੱਖਿਆ ਤੇ ਇਹ ਧਾਰਨ ਕਰਨੀ ਸੀ। ਪਰ ਇਹ ਜਿਹੜਾ ਜੀਵ ਹੈ ਹਉਮੈ ਧਾਰਨ ਕਰਕੇ ਬੇਖ ਜੋ ਵਿਸ਼ੇ ਵਿਕਾਰ ਨੇ ਉਹਨਾਂ ਦੇ ਵਿੱਚ ਮਨ ਇਸ ਦਾ ਲੱਗਿਆ ਹੋਇਆ ਤੇ ਵਿਸ਼ੇ ਵਿਕਾਰਾਂ ਕਰਕੇ ਮੋਹਿਆ ਹੋਇਆ ਹੈ। ਇਸੇ ਪ੍ਰਕਾਰ ਬਿਖ ਨਾਮ ਤੰਬਾਕੂ ਦਾ ਹੈ, ਨਸ਼ਿਆਂ ਦਾ ਹੈ, ਨਸ਼ਿਆਂ ਦੇ ਵਿੱਚ ਗਲਤਾਨ ਹੋਇਆ, ਨਸ਼ਿਆਂ ਨੇ ਇਸ ਦਾ ਮਨ ਮੋਹਿਆ ਹੋਇਆ ਹੈ। ਬਿਖ ਨਾਮ ਮਾਇਆ ਦਾ ਹੈ, ਮਾਇਆ ਦੇ ਵਿੱਚ ਮਨ ਦਾ ਮੋਹ ਲੱਗਾ ਹੋਇਆ ਤੇ ਮੋਹਣੀ ਮਾਇਆ ਨੇ ਜੀਵ ਹਉਮੈ ਵਾਲੇ ਦੇ ਮਨ ਨੂੰ ਮੋਹ ਲਿਆ ਹੋਇਆ ਹੈ। ਤੇ ਅਜਗਰ ਗਹਿਣਾ ਕਰੀਏ ਬੇਲੋੜਾ ਬੇਅੰਤ ਭਾਰ ਇਸ ਨੇ ਆਪਣੇ ਮਨ ਦੇ ਉੱਪਰ ਲੱਦਿਆ ਹੋਇਆ। ਜਿਵੇਂ ਅਜਗਰ ਦਾ ਭਾਰ ਬੜਾ ਹੁੰਦਾ ਨਾ ਤੁਰਿਆ ਜਾਂਦਾ, ਨਾ ਭੱਜਿਆ ਜਾਂਦਾ, ਨਾ ਦੌੜਿਆ ਜਾਂਦਾ, ਸ਼ਿਕਾਰ ਤੱਕ ਪਹੁੰਚਿਆ ਨਹੀਂ ਜਾਂਦਾ, ਇਸ ਪ੍ਰਕਾਰ ਆਪਣੇ ਭਾਰ ਦੇ ਬੋਝ ਦੇ ਨਾਲ ਹੀ ਉਹ ਦੁਖੀ ਹੋਇਆ ਰਹਿੰਦਾ ਹੈ। ਤੇ ਜਿਹੜਾ ਮਨਮੁਖ ਹੈ ਨਾ, ਹਉਮੈ ਦਾ ਭਾਰ ਲੱਦਿਆ, ਪਾਪਾਂ ਦਾ ਭਾਰ ਲੱਦਿਆ, ਵਿਕਾਰਾਂ ਦਾ ਭਾਰ ਲੱਦਿਆ, ਇਸੇ ਪ੍ਰਕਾਰ ਅਣਹੋਈਆਂ ਚਿਤਵਣੀਆਂ ਦਾ ਭਾਰ ਲੱਦਿਆ, ਦੂਜਿਆਂ ਦੀ ਨਿੰਦਿਆ ਦਾ ਭਾਰ ਆਪਣੇ ਮਨ ਰੂਪੀ ਗੱਡੇ ਦੇ ਉੱਪਰ ਐਸਾ ਲੱਦਿਆ ਹੈ, ਜਿਵੇਂ ਅਜਗਰ ਵੱਡਾ ਭਾਰੀ ਸੱਪ ਆਪਣੀ ਜ਼ਹਿਰ ਦੇ ਨਾਲ ਆਪੇ ਹੀ ਸੜਦਾ ਹੈ, ਇਹ ਵਿਸ਼ੇ ਵਿਕਾਰਾਂ ਦੀ ਜ਼ਹਿਰ ਨਾਲ ਆਪੇ ਹੀ ਸੜਦਾ, ਭਾਰ ਕਰਕੇ ਅਜਗਰ ਦੁਖੀ ਹੁੰਦਾ, ਪਾਪਾਂ ਦੇ ਭਾਰ ਕਰਕੇ ਮਨਮੁਖ ਦੁਖੀ ਹੁੰਦਾ। ਜਿਵੇਂ ਅਜਗਰ ਆਪਣਾ ਭਾਰ ਆਪੇ ਢੋਂਦਾ, ਜੀਵ ਆਪਣੇ ਪਾਪਾਂ ਦਾ ਭਾਰ ਆਪੇ ਅਣਹੋਇਆ ਢੋਂਦਾ ਹੈ ਜੀਓ।
1: ਗਰੁੜ ਸ਼ਬਦ ਮੁਖ ਪਾਇਆ,
0: ਮਹਾਰਾਜ ਅਜਗਰਾਂ ਨੂੰ ਰੋਕਣ ਵਾਸਤੇ, ਸੱਪਾਂ ਨੂੰ ਰੋਕਣ ਵਾਸਤੇ, ਜ਼ਹਿਰ ਨੂੰ ਮੇਟਣ ਵਾਸਤੇ ਗਾਰੜੂ ਮੰਤਰ ਹੁੰਦਾ ਨਾ, ਜਿਸ ਦੇ ਕੋਲ ਗਾਰੜੂ ਮੰਤਰ ਹੋਵੇ ਅਰਥਾਤ ਮੁਖ ਦੇ ਵਿੱਚ ਉਹ ਜਿਹੜਾ ਗਾਰੜੂ ਮੰਤਰ ਪੜ੍ਹੀ ਜਾਵੇ ਉਹ ਅਜਗਰਾਂ ਦੇ ਕੁੰਡ ਦੇ ਵਿੱਚ ਵੀ ਤੁਰਿਆ ਫਿਰੇ ਤੇ ਅਜਗਰ ਉਸ ਨੂੰ ਡੱਸਦੇ ਨਹੀਂ, ਨਾ ਵਲੇਵਾਂ ਪਾਉਂਦੇ ਨੇ, ਨਾ ਖਾਂਦੇ ਨੇ, ਨਾ ਮਾਰਦੇ ਨੇ, ਸੱਪਾਂ ਵਿੱਚ ਤੁਰਿਆ ਫਿਰੇ ਸੱਪ ਨਾ ਉਸ ਨੂੰ ਡੱਗਦੇ ਨੇ, ਨਾ ਉਸ ਨੂੰ ਜ਼ਹਿਰ ਚੜ੍ਹਦੀ ਹੈ। ਮਹਾਰਾਜ ਇਸ ਪ੍ਰਕਾਰ ਪਾਪਾਂ ਰੂਪੀ ਅਜਗਰ ਤੋਂ ਬਚਣ ਵਾਸਤੇ ਵੀ ਕੋਈ ਗਾਰੜੂ ਮੰਤਰ ਹੈ? ਪਾਪਾਂ ਤੋਂ ਬਚ ਜਾਈਏ, ਵਿਕਾਰਾਂ ਤੋਂ ਬਚ ਜਾਈਏ, ਪਰ ਨਿੰਦਿਆ ਤੋਂ ਬਚ ਜਾਈਏ, ਮੋਹ ਤੋਂ ਬਚ ਜਾਈਏ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਗਾਰੜ ਸ਼ਬਦ ਮੁਖ ਪਾਇਆ, ਭਾਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਮੂਲ ਮੰਤਰ ਦਾ ਜਪ ਕਰਵਾਇਆ ਨਾ ਸਿੱਖਾਂ ਦੇ ਤਾਈਂ, ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਪ ਕਰਾਇਆ ਨਾ ਸਿੱਖਾਂ ਦੇ ਤਾਈਂ, ਸੰਗਤਾਂ ਦੇ ਤਾਈਂ, ਸਤਿਗੁਰੂ ਜੀ ਨੇ ਵਿਕਾਰਾਂ ਰੂਪੀ ਅਜਗਰ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਅਜਗਰ ਨੂੰ ਰੋਕਣ ਵਾਸਤੇ ਗੁਰਸਿੱਖਾਂ ਦੇ ਮੁਖ ਦੇ ਅੰਤਰ ਇਹ ਗਾਰੜੂ ਮੰਤਰ ਪਾ ਦਿੱਤਾ ਹੈ। ਜਿਨ੍ਹਾਂ ਨੇ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਇਸ ਗਾਰੜੂ ਮੰਤਰ ਮੂਲ ਮੰਤਰ ਗੁਰਮੰਤਰ ਨੇ ਹਉਮੈ ਬਿਖ ਉਹਨਾਂ ਨਾਮ ਦਾ ਜਪ ਕਰਨ ਵਾਲਿਆਂ ਗੁਰਮੁਖ ਪਿਆਰਿਆਂ ਦੀ ਹਉਮੈ ਰੂਪੀ ਜ਼ਹਿਰ ਨੂੰ ਮਾਰ ਦਿੱਤਾ ਹੈ, ਹਉਮੈ ਨੂੰ ਵੀ ਮਾਰ ਦਿੱਤਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਜ਼ਹਿਰ ਨੂੰ ਵੀ ਮਾਰ ਦਿੱਤਾ ਹੈ, ਮਾਇਆ ਦੇ ਮੋਹ ਰੂਪੀ ਜ਼ਹਿਰ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਨੇ ਮੁਖ ਦੇ ਵਿੱਚੋਂ ਜਪਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਆਇਆ ਜਾਂਦਾ ਸਰੀਰ ਦੇ ਪਾਸੋਂ ਜੀਵ ਦੇ ਪਾਸੋਂ ਭਵ ਸਾਗਰ ਤੋਂ ਪਾਰ ਨਹੀਂ ਹੁੰਦਾ। ਫਿਰ ਪੜਦੇ ਹੋ
1: ਇਹੋ ਭਉ ਜਲ ਜਗਤ ਨ ਜਾਈ ਤਰਣਾ।
0: ਭਾਈ ਆਪਣੀਆਂ ਸਿਆਣਪਾਂ ਦੇ ਨਾਲ, ਬੁੱਧੀ ਦੀਆਂ ਚਤੁਰਾਈਆਂ ਦੇ ਨਾਲ, ਜਾਂ ਕਹਿ ਲਈਏ ਸੰਸਾਰ ਦੇ ਸਰੀਰਾਂ ਵਿੱਚ ਮੋਹ ਪਾਉਣੇ ਦੇ ਨਾਲ, ਸੰਸਾਰ ਦੇ ਪਦਾਰਥਾਂ ਦੇ ਵਿੱਚ ਹਉਮੈ ਕਰਨੇ ਦੇ ਨਾਲ ਭਵ ਜਲ ਜਗਤ ਸੰਸਾਰ ਤੋਂ ਤਰਿਆ ਨਹੀਂ ਜਾਵੇਗਾ।
1: ਤਰ ਹਰ ਤਾਰੀ
0: ਮਹਾਰਾਜ, ਫਿਰ ਕਿਵੇਂ ਤਰਿਆ ਜਾਵੇਗਾ? ਤੇ ਬਚਨ ਕਰਦੇ ਨੇ ਭਾਈ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੀ ਭਗਤੀ ਰੂਪੀ ਨੌਕਾ, ਭਗਤੀ ਰੂਪੀ ਬੇੜੀ ਬਣਾ ਲੈ, ਫਿਰ ਇਸ ਪ੍ਰਕਾਰ ਤਰ ਜਾਣਾ ਕਰੇਗਾ। ਗੁਰਮੁਖ ਮੁਖੀ ਗੁਰੂ ਜੀ ਦੀ, ਪੂਰੇ ਸਤਿਗੁਰੂ ਜੀ ਦੀ ਜੋ ਸਿੱਖਿਆ ਹੈ ਨਾ, ਉਸੇ ਨੂੰ ਭਾਈ ਸਿੱਖਿਆ ਨੂੰ ਨਾਮ ਜਪਣੇ ਰੂਪੀ ਸਿੱਖਿਆ ਨੂੰ ਬੇੜੀ ਬਣਾ ਲੈ, ਫਿਰ ਸਹਿਜੇ ਹੀ ਸੁਭਾਵਿਕ ਹੀ ਤਰ ਜਾਵੇਗਾ ਨਾਮ ਰੂਪੀ ਬੇੜੀ ਅਥਵਾ ਬੇੜੇ ਦੇ ਦੁਆਰਾ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੈ ਪਾਰ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ, ਚੜਾਇਆ ਬੇੜੇ ਜਾ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕਉ ਪਾਰ ਲੰਘਾਵੈ। ਸਤਿਗੁਰੂ ਜੀ ਭਗਤੀ ਰੂਪੀ ਬੇੜੀ ਤੇ ਚੜ ਕਰਕੇ ਪਾਰ ਕਰ ਦਿੰਦੇ ਹਨ, ਹਜ਼ੂਰ ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ ਜੀ
1: ਮਾਇਆ ਮੋਹ ਪਸਾਰਾ।
0: ਮਹਾਰਾਜ ਇਹ ਮਾਇਆ ਕਿਹੋ ਜਿਹੀ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹ ਮੋਹਣੀ ਮਾਇਆ ਤਿੰਨ ਗੁਣਾਂ ਵਾਲੀ ਹੈ, ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੀ ਮਾਇਆ ਏ। ਰਜਗੁਣ ਤਮਗੁਣ ਸਤਗੁਣ ਕਹੀਆ ਇਹ ਤੇਰੀ ਸਭ ਮਾਇਆ। ਇਸ ਪ੍ਰਕਾਰ ਜਿਹੜੇ ਲੋਭੀ ਜੀਵ ਨੇ ਰਾਜਸੀ ਸੱਤਾ ਨੂੰ ਭੋਗਣ ਵਾਲੇ, ਉਹ ਸਾਰੇ ਜਿਹੜੇ ਨੇ ਸਾਧ ਸੰਗਤ ਜੀ, ਉਹ ਰਜੋਗੁਣ ਪ੍ਰਧਾਨ ਬਿਰਤੀ ਵਾਲੇ ਹੁੰਦੇ ਨੇ। ਜਿਹੜੇ ਕ੍ਰੋਧੀ ਜੀਵ ਹੁੰਦੇ ਨੇ ਬਹੁਤਾ ਮੋਹ ਕਰਨ ਵਾਲੇ, ਉਹ ਇਸ ਪ੍ਰਕਾਰ ਤਮੋ ਗੁਣੀ ਬਿਰਤੀ ਵਾਲੇ ਹੁੰਦੇ ਨੇ, ਤੇ ਜਿਹੜੇ ਗਿਆਨ ਵਾਲੇ ਹੁੰਦੇ ਨੇ, ਸ਼ਾਂਤ ਸੁਭਾਅ ਵਾਲੇ, ਉਹ ਸਤੋ ਗੁਣੀ ਹੁੰਦੇ ਨੇ। ਬਚਨ ਕਰਦੇ ਨੇ ਇਹ ਤਿੰਨ ਗੁਣਾਂ ਵਾਲੀ ਮਾਇਆ ਹੈ ਮੋਹ ਪਸਾਰਾ, ਤੇ ਸਾਰਾ ਪਸਾਰਾ ਮਾਇਆ ਦੇ ਮੋਹ ਦਾ ਹੀ ਪਸਾਰਿਆ ਹੋਇਆ ਹੈ, ਅਰਥਾਤ ਸਾਰੇ ਪਸਾਰੇ ਦੇ ਅੰਦਰ ਮੋਹ ਹੋ ਕਰਕੇ ਵਿਆਪ ਰਹੀ ਹੈ। ਸਾਰੇ ਪਸਾਰੇ ਦੇ ਜੀਵਾਂ ਨੂੰ ਮੋਹ ਰੂਪ ਹੋ ਕਰਕੇ ਇਹ ਮਾਇਆ ਤਿੰਨਾਂ ਗੁਣਾਂ ਦੇ ਸਹਿਤ ਵਿਆਪ ਰਹੀ ਹੈ। ਮਹਾਰਾਜ ਕੁਝ ਇਸ ਤੋਂ ਬਚੇ ਵੀ ਹੋਣਗੇ ਜੀਵ, ਤੇ ਹਜ਼ੂਰ ਫਰਮਾਉਂਦੇ ਨੇ ਇਹ ਸਾਰਿਆਂ ਹੀ ਜੀਵਾਂ ਦੇ ਅੰਦਰ ਵਰਤਦੀ ਹੈ। ਕੋਈ ਐਸਾ ਜੀਵ ਨਹੀਂ ਜਿਸ ਦੇ ਵਿੱਚ ਤਿੰਨਾਂ ਗੁਣਾਂ ਚੋਂ ਇੱਕ ਗੁਣ ਵੀ ਨਾ ਹੋਵੇ। ਜੇ ਸਤੋ ਗੁਣੀ ਪ੍ਰਧਾਨ ਹੈ, ਸਤੋ ਗੁਣ ਬਹੁਤਾ ਹੈ, ਤਮੋ ਗੁਣ ਰਜੋ ਗੁਣ ਥੋੜਾ ਪਰ ਹੈ, ਉਹਨਾਂ ਦੇ ਵਿੱਚ ਵੀ ਹੈ। ਇਸੇ ਪ੍ਰਕਾਰ ਕੇਵਲ ਤਾਂ ਕੇਵਲ ਬ੍ਰਹਮ ਗਿਆਨੀ ਨੇ ਜਿਹੜੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਤੁਰਿਆ ਪਦ ਗਿਆਨ ਅਰੂੜ ਅਵਸਥਾ ਦੇ ਵਿੱਚ ਪਹੁੰਚਦੇ ਨੇ। ਸੋ ਬਾਕੀ ਦਾ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਅੰਦਰ ਹੈ। ਇੱਥੋਂ ਤੱਕ ਦੇਵੀ ਦੇਵਾ ਮੂਲ ਹੈ ਮਾਇਆ, ਸਾਰੀਆਂ ਦੇਵੀਆਂ ਅਤੇ ਦੇਵਤਿਆਂ ਦਾ ਮੁੱਢ ਵੀ ਮਾਇਆ ਹੀ ਹੈ, ਉਹ ਵੀ ਪਰਮੇਸ਼ਵਰ ਜੀ ਨੇ ਮਾਇਆ ਤੋਂ ਹੀ ਉਤਪੰਨ ਕੀਤੇ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਏਕਾ ਮਾਈ ਮਾਇਆ ਤਿੰਨ ਚੇਲੇ ਸ਼ਿਵਜੀ ਬ੍ਰਹਮਾ ਵਿਸ਼ਨੂੰ, ਉਹ ਵੀ ਪ੍ਰਵਾਨ ਮਾਇਆ ਦੁਆਰਾ ਹੀ ਉਤਪੰਨ ਹੋਏ ਨੇ। ਸੋ ਇਸ ਪ੍ਰਕਾਰ ਮਾਇਆ ਤੋਂ ਬਾਹਰਾਂ ਤੇ ਕੋਈ ਵੀ ਨਹੀਂ, ਸਾਰੇ ਜੀਵਾਂ ਆਕਾਰਾਂ ਦੇ ਅੰਦਰ ਮਾਇਆ ਵਰਤਦੀ ਹੈ, ਕਿਸੇ ਵਿੱਚ ਰਜੋ ਗੁਣ, ਕਿਸੇ ਵਿੱਚ ਤਮੋ ਗੁਣ, ਕਿਸੇ ਵਿੱਚ ਸਤੋ ਗੁਣ ਹੋ ਕਰਕੇ
1: ਤੁਰਿਆ ਗੁਣ ਸਤ ਸੰਗਤ ਪਾਈਆ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਤਿੰਨਾਂ ਗੁਣਾਂ ਤੋਂ ਉੱਪਰ ਉੱਠਣਾ, ਤੁਰਿਆ ਗੁਣ ਸਤ ਸੰਗਤ ਪਾਈਐ, ਸਤ ਸੰਗਤ ਕਰਨੇ ਦੇ ਨਾਲ ਗੁਣ ਸਰੂਪ ਪਰਮੇਸ਼ਰ ਜੀ ਦੇ ਪਾਸੋਂ ਤੁਰਿਆ ਅਵਸਥਾ ਨੂੰ, ਜੋ ਕਿ ਗਿਆਨ ਅਰੂੜ ਅਵਸਥਾ ਹੈ, ਬ੍ਰਹਮ ਗਿਆਨ ਦੀ ਅਵਸਥਾ ਹੈ, ਇਸ ਤੁਰਿਆ ਪਦ ਦੀ ਅਵਸਥਾ ਨੂੰ ਪਾਈਦਾ ਹੈ ਸਤ ਸੰਗਤ ਦੁਆਰਾ ਨਾਮ ਨੂੰ ਜਪ ਕਰਕੇ।
1: ਪਾਰ ਉਤਾਰੀ
0: ਜਿਨ੍ਹਾਂ ਨੇ ਸਤ ਸੰਗਤ ਦੁਆਰਾ ਨਾਮ ਨੂੰ ਜਪ ਕਰਕੇ ਤੁਰਿਆ ਪਦ ਨੂੰ ਪਾਇਆ ਨਾ, ਨਦਰੀ ਪਰਮੇਸ਼ਰ ਜੀ ਨੇ ਨਦਰ ਸਵੱਲੀ ਕਰਕੇ ਤਿੰਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਹੈ।
1: ਗੰਧ ਸੁਗੰਧ ਹੈ
0: ਮਹਾਰਾਜ, ਹੋਰ ਵੀ ਤੇ ਸਾਧਨ ਨੇ ਨਾ, ਤੀਰਥਾਂ ਤੇ ਜਾ ਕੇ ਨਹਾ ਲੈਣਾ, ਜਪ ਕਰ ਲੈਣੇ, ਤਪ ਕਰ ਲੈਣੇ, ਸਾਧਨ ਕਰ ਲੈਣੇ, ਸੰਜਮ ਕਰ ਲੈਣੇ, ਇਤਿਆਦਿਕ ਸਾਧਨ ਤੇ ਬੇਅੰਤ ਨੇ। ਮਹਾਰਾਜ ਨਾਮ ਨੂੰ ਹੀ ਪ੍ਰਧਾਨਤਾ ਕਿਉਂ ਆਪ ਜੀ ਨੇ ਦਿੱਤੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਵੇਂ ਅਠਾਰ ਹੈ ਭਾਰ ਬਨਸਪਤੀ ਹੈ, ਪਰ ਉੱਤਮ ਵਿੱਚੋਂ ਚੰਦਨ ਹੀ ਹੈ। ਚੰਦਨ ਗੰਧ ਸੁਗੰਧ ਹੈ, ਜਿਹੜੀ ਚੰਦਨ ਦੇ ਵਿੱਚ ਐਸੀ ਖੁਸ਼ਬੂ, ਐਸੀ ਵਾਸ਼ਨਾ, ਇਸ ਪ੍ਰਕਾਰ ਦੀ ਮਹਿਕ ਉਸ ਦੇ ਅੰਦਰ ਹੈ।
1: ਵਾਸਨਾ ਬਹਕਾਰ
0: ਸੋ ਉਹ ਆਪਣੀ ਬਹੁਤੀ ਖੁਸ਼ਬੂ ਦੇ ਨਾਲ, ਆਪਣੀ ਸੁਗੰਧੀ ਦੇ ਨਾਲ ਬਾਕੀ ਦੇ ਸਾਰੇ ਬੂਟਿਆਂ ਨੂੰ, ਸਾਰੇ ਦਰਖਤਾਂ ਨੂੰ ਸੁਗੰਧੀ ਦੇ ਨਾਲ ਭਰ ਦਿੰਦਾ ਹੈ। ਸੁਗੰਧੀ ਤੇ ਹਰ ਦਰਖਤ ਦੇ ਵਿੱਚ ਆਪਣੀ ਆਪਣੀ ਹੈ, ਹਰ ਦਰਖਤ ਦੇ ਅੰਦਰ ਆਪਣਾ ਰਸ ਆ, ਪਰ ਬਾਕੀ ਦੇ ਸਾਰੇ ਦਰਖਤ ਦੂਜਿਆਂ ਦਰਖਤਾਂ ਨੂੰ ਆਪਣੀ ਸੁਗੰਧੀ ਨਹੀਂ ਦੇ ਸਕਦੇ। ਜਿਹੜਾ ਬਾਵਨ ਚੰਦਨ ਹੈ ਉਸ ਦੇ ਵਿੱਚ ਜਿਹੜੀ ਸੁਗੰਧ ਹੁੰਦੀ ਹੈ ਨਾ, ਆਪਣੀ ਸੁਗੰਧ ਦੇ ਨਾਲ ਸਾਰਿਆਂ ਦਰਖਤਾਂ ਨੂੰ ਸੁਗੰਧੀ ਦੇ ਕਰਕੇ ਉਹਨਾਂ ਨੂੰ ਮਹਿਕਾ ਦਿੰਦਾ ਹੈ। ਇਸ

0: ਇਹ ਸਤਿਗੁਰੂ ਜੀ ਦਾ ਜਿਹੜਾ ਨਾਮ ਉਪਦੇਸ਼ ਦੁਆਰਾ ਜਪਣਾ ਨਾ, ਇਹ ਭਗਤੀ ਰੂਪੀ ਚੰਦਨ ਦਾ ਬਾਵਨ ਚੰਦਨ ਦਾ ਦਰਖਤ ਹੈ। ਇਸ ਦੇ ਵਿੱਚ ਜਿਹੜੀ ਸੁਗੰਧੀ ਏ, ਇਸ ਪ੍ਰਕਾਰ ਮਕਰੰਦ ਰੂਪ ਰਸ ਨੂੰ ਜਾਣਨਾ ਕਰੋ, ਜਾਂ ਕਹਿ ਲੈਣਾ ਕਰੀਏ ਜੋ ਭਗਤੀ ਰੂਪੀ ਖੁਸ਼ਬੂ ਹੈ, ਇਸ ਭਗਤੀ ਰੂਪੀ ਖੁਸ਼ਬੂ ਦੇ ਨਾਲ, ਸੁਗੰਧੀ ਦੇ ਨਾਲ ਤੁਰਿਆ ਪਦ ਗਿਆਨ ਅਰੂੜ ਅਵਸਥਾ ਵਾਲੇ ਜਿਹੜੇ ਮਹਾਂਪੁਰਖ ਬ੍ਰਹਮ ਗਿਆਨੀ ਹੈ ਨਾ, ਇਹ ਦੂਜਿਆਂ ਬੂਟਿਆਂ ਨੂੰ, ਦੂਜਿਆਂ ਦਰਖਤਾਂ ਨੂੰ ਵੀ ਮਹਿਕਾ ਦਿੰਦੇ ਨੇ, ਉਹਨਾਂ ਵਿੱਚ ਵੀ ਸੁਗੰਧੀ ਭਰ ਦਿੰਦੇ ਨੇ। ਅਰਥਾਤ ਜਿਵੇਂ ਚੰਦਨ ਦੇ ਨੇੜੇ ਵਸਣ ਵਾਲੇ ਸਾਰੇ ਖੁਸ਼ਬੂਦਾਰ ਹੋ ਜਾਂਦੇ ਨੇ, ਸੰਤਾਂ ਦੇ ਭਗਤਾਂ ਦੇ ਨੇੜੇ ਵਸਣ ਵਾਲੇ ਸਾਰੇ ਭਗਤੀ ਕਰਨ ਵਾਲੇ ਹੋ ਜਾਂਦੇ ਨੇ। ਇਸ ਪ੍ਰਕਾਰ ਭਾਈ ਇਹ ਨਾਮ ਦੀ ਵਡਿਆਈ ਹੈ, ਇਹ ਨਾਮ ਦੀ ਵਡਿਆਈ ਗੁਰਮੁਖਾਂ ਦੇ ਹਿਰਦਿਆਂ ਚੋਂ ਸਾਰਿਆਂ ਪ੍ਰਾਣੀਆਂ ਦੇ ਅੰਦਰ ਅੱਗੇ ਆ ਕਰਕੇ ਸਮਾ ਜਾਂਦੀ ਹੈ, ਉਹਨਾਂ ਦੇ ਹਿਰਦਿਆਂ ਦੇ ਅੰਦਰ। ਇਹ ਭਗਤੀ ਦੀ ਜਿਹੜੀ ਬਹੁਤੀ ਵਾਸ਼ਨਾ, ਬਹੁਤੀ ਸੁਗੰਧੀ ਹੈ, ਬਹੁਤਿਆਂ ਦੇ ਹਿਰਦਿਆਂ ਨੂੰ ਬਹਿਕਾਰ ਬਹੁਲਤਾ ਕਰਕੇ ਮਹਿਕਾ ਦਿੰਦੀ ਹੈ। ਭਾਈ ਹਰੀ ਪਰਮੇਸ਼ਰ ਜੀ ਦੇ ਜਿਹੜੇ ਪਿਆਰੇ ਨੇ ਨਾ, ਉਹਨਾਂ ਦੀ ਇਸ ਕਰਕੇ ਭਗਤੀ ਰੂਪੀ ਕਰਨੀ ਸਾਰੀਆਂ ਕਰਨੀਆਂ ਦੇ ਵਿੱਚੋਂ ਉੱਤਮ ਹੈ। ਕੋਈ ਜਲ ਧਾਰੇ ਕਰੇ, ਕੋਈ ਤਪੱਸਿਆ ਕਰੇ, ਕੋਈ ਪੁੱਠਾ ਲਮਕਿਆ ਰਵੇ, ਕੋਈ ਇੱਕ ਪੈਰ 'ਤੇ ਖੜੋ ਜਾਵੇ, ਕੋਈ ਇੱਕ ਬਾਂਹ ਨੂੰ ਉੱਚਾ ਕਰਕੇ ਰੱਖੇ, ਕੋਈ ਖਾਣਾ ਪੀਣਾ ਛੱਡ ਕੇ ਫਲ ਆਹਾਰੀ ਹੋ ਜਾਵੇ, ਕੋਈ ਜਲ ਆਹਾਰੀ ਹੋ ਜਾਵੇ, ਕੋਈ ਦੁੱਧਾ ਧਾਰੀ ਹੋ ਜਾਵੇ, ਕੋਈ ਪਾਵਣ ਆਹਾਰੀ ਹੋ ਜਾਵੇ, ਕੋਈ ਬਾਣ ਪ੍ਰਸਤੀ ਬਣ ਜਾਵੇ, ਕੋਈ ਇਸੇ ਪ੍ਰਕਾਰ ਬੇਅੰਤ ਤਰ੍ਹਾਂ ਦੇ ਸਾਧਨ ਕਰਦਾ ਹੋਇਆ ਘਰ ਬਾਹਰ ਛੱਡ ਕੇ ਦੇਵੇ, ਸੰਨਿਆਸੀ ਹੋ ਜਾਵੇ। ਪਰ ਜਿਹੜੀ ਭਗਤੀ ਕਰਨੀ ਹੈ ਨਾ, ਹਰ ਜਨ ਕਰਨੀ ਉੱਤਮ ਹੈ। ਹਰੀ ਜੀ ਦੇ ਪਿਆਰਿਆਂ ਦੀ ਜਿਹੜੀ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ, ਇਹ ਸਾਰਿਆਂ ਦੇ ਨਾਲ ਉੱਤਮ ਪ੍ਰਧਾਨ ਹੈ, ਵੱਡੀ ਹੈ, ਸ੍ਰੇਸ਼ਟ ਹੈ। ਇਸ ਕਰਕੇ ਗੁਰਮੁਖ ਜਨ ਪਿਆਰੇ, ਹਰੀ ਪਰਮੇਸ਼ਰ ਜੀ ਦੀ ਵਾਹਿਗੁਰੂ ਦੀ ਕੀਰਤੀ ਦਾ, ਵਡਿਆਈ ਦਾ ਜਗ ਦੇ ਅੰਦਰ ਵਿਸਥਾਰ ਕਰਦੇ ਨੇ। ਸਾਧ ਸੰਗਤ ਜੀ, ਬਾਕੀ ਦੇ ਸਾਧਨ ਕਰਨ ਵਾਲੇ, ਬਹੁਤਾ ਸਾਧਨ ਕਰਕੇ ਜੇ ਕਿਧਰੇ ਵੈਕੁੰਠ ਦੀਆਂ ਮੁਕਤੀਆਂ ਨੂੰ ਪ੍ਰਾਪਤ ਕਰ ਵੀ ਲੈਣ, ਉਹ ਤਾਰੂ ਵਾਂਗੂ ਕੇਵਲ ਤਾਂ ਕੇਵਲ ਆਪ ਹੀ ਤਰਦੇ ਨੇ। ਇੱਕ ਤਾਰੂ ਮਲਾਹ ਹੁੰਦਾ, ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਤਾਰੂ ਸੰਤ ਹੁੰਦਾ, ਇੱਕ ਮਲਾਹ ਸੰਤ ਹੁੰਦਾ। ਤਾਰੂ ਹੁੰਦਾ ਜਿਹੜਾ ਆਪ ਹੀ ਤਰਦਾ, ਹੜ ਆਇਆ ਹੋਵੇ, ਕੋਈ ਵੱਡਾ ਭਾਰੀ ਤਾਰੂ ਹੋਵੇ ਤੇ ਹੜ ਚੋਂ ਆਪ ਹੀ ਤਰ ਕੇ ਨਿਕਲੇਗਾ, ਸਾਰੇ ਪਿੰਡ ਸਾਰੇ ਸ਼ਹਿਰ ਨੂੰ ਤੇ ਨਹੀਂ ਬਚਾ ਸਕਦਾ ਨਾ। ਪਰ ਜਿਹੜਾ ਮਲਾਹ ਸੰਤ ਹੁੰਦਾ, ਮਲਾਹ ਦੁਆਰਾ ਬੇੜੀਆਂ ਭਰ ਭਰ ਕੇ ਪੂਰਾ ਦੇ ਪੂਰ ਉਹ ਬਹੁਤਿਆਂ ਦੇ ਪਾਰ ਕਰ ਦਿੰਦਾ ਹੈ। ਜਿਹੜਾ ਹੱਠ ਯੋਗ, ਕਸ਼ਟ ਯੋਗ, ਤਪ ਯੋਗ ਕਰਨ ਵਾਲਾ ਨਾ, ਉਹ ਕੇਵਲ ਤਾਂ ਕੇਵਲ ਆਪ ਹੀ ਤਰਦਾ, ਉਹ ਤਾਰੂ ਹੈ, ਸਾਰਿਆਂ ਨੂੰ ਨਹੀਂ ਤਾਰ ਸਕਦਾ। ਉਹ ਤਾਰੂ ਸੰਤ ਤੇ ਹੋ ਸਕਦਾ, ਪਰ ਸਾਧ ਸੰਗਤ ਜੀ ਜਿਹੜਾ ਨਾਮਦਾਰ ਅਸੀਂ ਆ, ਉਹ ਮਲਾਹ ਸੰਤ ਹੈ। ਜਿਵੇਂ ਮਲਾਹ ਬੇੜੀ ਦੇ ਪੂਰ ਭਰ ਭਰ ਕੇ ਬਹੁਤਿਆਂ ਨੂੰ ਹੜ ਦੇ ਵਿੱਚੋਂ ਕੱਢ ਕੇ ਲੈ ਆਉਂਦਾ ਨਾ, ਇਸ ਪ੍ਰਕਾਰ ਸੰਸਾਰ ਦੇ ਅੰਦਰ ਹੋੜ ਲੱਗੀ ਪਾਪਾਂ ਵਿਕਾਰਾਂ ਦੀ, ਕਾਮ ਕ੍ਰੋਧ ਦੀਆਂ ਛੱਲਾਂ ਪੈਂਦੀਆਂ ਨੇ, ਭਵ ਜਲ ਸਾਗਰ ਸੰਸਾਰ ਦੇ ਵਿੱਚ ਵਿਕਾਰਾਂ ਦਾ ਹੜ ਆਇਆ ਹੋਇਆ ਹੈ। ਪਰਮੇਸ਼ਰ ਜੀ ਦੇ ਪਿਆਰੇ ਨਾਮ ਰੂਪੀ ਬੇੜੇ ਤੇ ਚਾੜ ਚਾੜ ਕੇ ਸਭ ਨੂੰ ਇਸ ਹੜ ਚੋਂ ਕੱਢੀ ਜਾਂਦੇ ਨੇ, ਵਿਕਾਰਾਂ ਚੋਂ ਬਚਾਈ ਜਾਂਦੇ ਨੇ, ਇਹ ਮਲਾਹ ਸੰਤ ਹਨ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਹਰ ਕੀਰਤ ਜਗ ਵਿਸਥਾਰ, ਪਰਮੇਸ਼ਰ ਜੀ ਦੇ ਪਿਆਰੇ ਪ੍ਰੇਮਾ ਭਗਤੀ ਦਾ ਜਗਤ ਦੇ ਅੰਦਰ ਵਿਸਥਾਰ ਕਰਦੇ ਨੇ। ਆਪ ਤਰ ਗਏ ਤੇ ਲੱਖਾਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾਹ ਬਣ ਕੇ।
1: ਕਿਰਪਾ ਕਿਰਪਾ ਕਰ ਠਾਕੁਰ ਮੇਰੇ,
0: ਇਸ ਕਰਕੇ ਬੇਨਤੀਆਂ ਕਰਦੇ ਰਹੀਏ, ਇਹ ਕਿਰਪਾ ਦੇ ਸਾਗਰ ਪਰਮ ਪਿਤਾ ਪਰਮੇਸ਼ਰ ਜੀ, ਮੇਰੇ ਠਾਕੁਰ, ਸ੍ਰਿਸ਼ਟੀ ਦੇ ਕਰਤਾ ਪਰਤਾ ਹਰਤਾ ਜੀ, ਗੁਰਮੁਖਾਂ ਦੇ ਉੱਪਰ, ਸਿੱਖਾਂ ਦੇ ਉੱਪਰ, ਪਿਆਰਿਆਂ ਦੇ ਉੱਪਰ, ਨਾਮ ਦੇ ਰਸੀਆਂ ਦੇ ਉੱਪਰ, ਭਗਤਾਂ ਦੇ ਉੱਪਰ, ਆਪਣੇ ਜਨਾਂ ਦੇ ਉੱਪਰ, ਪਿਆਰਿਆਂ ਦੇ ਉੱਪਰ, ਸਾਧਕਾਂ ਦੇ ਉੱਪਰ, ਨਾਮ ਦੇ ਰਸੀਆਂ ਦੇ ਉੱਪਰ ਕਿਰਪਾ ਕਰਨੇ ਵਾਲੇ ਜੀਓ, ਕਿਰਪਾ ਰੂਪ ਹੋ ਕਰਕੇ ਮੇਰੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ।
1: ਹਰ ਹਰ ਹਰ
0: ਮਹਾਰਾਜ ਹਰੀ ਜੀਓ, ਹਰ ਵੇਲੇ ਆਪ ਜੀ ਦੇ ਨਾਮ ਦਾ ਜਪ ਕਰਦਾ ਰਹਾਂ ਤੇ ਹਿਰਦੇ ਵਿੱਚ ਹਰੀ ਜੀ ਆਪ ਜੀ ਨੂੰ ਹੀ ਧਾਰਨ ਕਰਕੇ ਰੱਖਾਂ, ਇਹ ਕਿਰਪਾ ਮੇਰੇ ਤੇ ਕਰ ਦੇਵ।
1: ਨਾਨਕ ਸਤਿਗੁਰ ਪੂਰਾ ਪਾਇਆ।
0: ਤੀਸਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਭਾਈ ਸਤਿਗੁਰ ਪੂਰਾ ਪਾਇਆ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਨੂੰ, ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੂੰ ਪ੍ਰਾਪਤ ਕੀਤਾ ਹੈ।
1: ਜਪਿਆ ਨਾਮ ਮੁਰਾਰ,
0: ਉਹਨਾਂ ਨੇ ਮਾਨੇ ਮਨ ਦੇ ਅੰਦਰ, ਮਾਨੇ ਸ਼੍ਰੋਮਣੀ, ਮਾਨੇ ਮੰਨਣ ਯੋਗ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ, ਮੁਰਾਰੀ ਜੀ ਦੇ ਨਾਮ ਨੂੰ ਜਪਿਆ, ਜੋ ਮੁਰ ਇਤਿਆਦਿਕ ਦੈਂਤਾਂ ਨੂੰ ਮਾਰਨ ਵਾਲੇ ਨੇ, ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੁਰ ਦੈਂਤਾਂ ਦੇ ਮਾਰਨ ਵਾਲੇ ਪਰਮੇਸ਼ਰ ਜੀ ਨੇ, ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ, ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਗੁਰਮੁਖਾਂ ਨੇ ਜਪਿਆ, ਜਿਨ੍ਹਾਂ ਨੇ ਜਪਿਆ ਉਹ ਆਪ ਵੀ ਤਰੇ ਨੇ ਤੇ ਜਪਾ ਕਰਕੇ ਅੱਗੇ ਬਹੁਤਿਆਂ ਨੂੰ ਤਿੰਨਾਂ ਨੇ ਤਾਰਿਆ ਹੈ ਜੀਓ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਏ। ਪਾਵਨ ਗੁਰ ਸ਼ਬਦ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਗੁਰਚਰਨਾਂ ਵਿਖੇ ਰਜ਼ੋਈਆਂ ਕਰੀਏ ਸੱਚੇ ਸਾਹਿਬ ਜੀ, ਜੋ ਕਿਰਪਾਲਤਾ ਕਰਕੇ ਆਪ ਜੀ ਨੇ ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਕਥਨ ਅਤੇ ਸਰਵਣ ਕਰਵਾਇਆ ਹੈ। ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਅੰਮ੍ਰਿਤਮਈ ਨਾਮ ਦਾ ਜਪ, ਨਿਤਨੇਮ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਣਾਂ ਵਿਖੇ ਬੇਨਤੀ ਕੀਤੀ ਜਾਂਦੀ ਹੈ ਕਿ ਸਨਮਾਨਯੋਗ ਧੰਨ ਧੰਨ ਮਾਤਾ ਭਾਗੋ ਜੀ ਦੀ ਮਿੱਠੀ ਯਾਦ ਦੇ ਅੰਦਰ ਬੁੰਗਾ ਮਾਤਾ ਭਾਗੋ ਜੀ ਵਿਖੇ ਮਿਤੀ 7 ਅਗਸਤ 2026 ਤੋਂ ਨਿਰੰਤਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਨੇ, ਜਿਸ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅੱਜ ਮਿਤੀ 9 ਅਗਸਤ 2026 ਨੂੰ ਪਵੇਗਾ। ਭੋਗ ਤੋਂ ਉਪਰੰਤ ਸਤਿਗੁਰਾਂ ਦੇ ਚਰਣਾਂ ਵਿਖੇ ਸੁੰਦਰ ਦੀਵਾਨ ਸੱਜਣਗੇ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਇਸ ਪਾਵਨ ਅਸਥਾਨ 'ਤੇ ਮਾਈ ਭਾਗੋ ਜੀ ਦੇ ਬੁੰਗੇ ਵਿਖੇ ਸਮਾਗਮ ਦੇ ਅੰਦਰ ਹਾਜ਼ਰੀਆਂ ਭਰ ਕੇ ਅਤੇ ਗੁਰੂ ਕੇ ਲੰਗਰ ਛਕਦਿਆਂ ਹੋਇਆਂ ਸਤਿਗੁਰੂ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ।

ਜੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਿੱਚ ਸੰਸਥਾ ਵੱਲੋਂ ਮਾਇਆ ਪੇਠ ਹਾਜ਼ਰ ਆਪ ਜੀ ਦਰੋਂ ਕੋਲੋਂ ਨਾਮ ਦਾਨ ਸਿੱਖੀ ਦਾਨ ਪੁੱਛਣ ਹਾਜ਼ਰ ਦਰਬਾਰ ਯਾਤਰਾ ਸਫਲ ਕਰੇ।

ਇਸ ਤਰ੍ਹਾਂ ਕਵੀਰਾਜ ਜੀ ਨੇ ਵਚਨ ਕੀਤਾ ਕਿ ਸਭ ਤੋਂ ਪਹਿਲਾਂ ਇੱਥੇ ਥੜਾ ਸਿੰਘਾਸਨ ਸਾਹਿਬ ਜਿਹੜਾ ਹੈ ਉਹਨੂੰ ਸਜਾਇਆ ਗਿਆ। ਉਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਮੰਦਰ ਸਾਹਿਬ ਦੀ ਰਚਨਾ ਹੋਈ ਹੈ। ਇਸ ਤਰ੍ਹਾਂ ਕਰਦੇ ਕਰਦੇ ਅਤੇ ਵਿਸ਼ੇਸ਼ ਕਰਕੇ ਅਤੇ ਸੰਨ 1832 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਇਸ ਇਮਾਰਤ ਦੀ ਸੇਵਾ ਕਰਨੀ ਕੀਤੀ। ਕੱਲ੍ਹ ਆਪਾਂ ਖੁੱਲ੍ਹ ਕੇ ਇਹਦੀਆਂ ਵਿਚਾਰਾਂ ਕਰਨੀਆਂ ਕੀਤੀਆਂ ਅਤੇ ਉਸ ਵੇਲੇ ਮਹਾਰਾਜਾ ਸਾਹਿਬ ਜੀ ਨੇ ਜੋ ਸੇਵਾ ਕਰਾਈ, ਤਕਰੀਬਨ ਕਹਿੰਦੇ ਸਾਧ ਸੰਗਤ ਜੀ ਇਹ ਸੇਵਾ ਜਿਹੜੀ ਹੈ 5-6 ਸਾਲ 1832 ਦੇ ਵਿੱਚ ਇੱਥੇ ਸੰਗਤਾਂ ਆਈਆਂ, ਲੇਕਿਨ ਇਹਦੀ ਸੇਵਾ ਜਿਹੜੀ ਹੈ ਉਸ ਤੋਂ ਬਾਅਦ ਜਿਹੜੀ ਭਾਵ ਕਿ 1-2 ਸਾਲ ਤੋਂ ਬਾਅਦ ਆਰੰਭ ਹੋਈ। ਲੇਕਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਚਲਾਣਾ ਕਰ ਗਏ ਉਹ ਤੋਂ ਬਾਅਦ, ਕਿਉਂਕਿ ਉੱਥੇ ਹੀ ਆਪਸ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ, ਗੱਦੀ ਦੇ ਲਈ ਆਪਸ ਦੇ ਵਿੱਚ ਭਰਾ ਮਾਰੂ ਜੰਗ ਹੋ ਗਈ, ਡੋਗਰਿਆਂ ਨੇ ਗੱਦਾਰੀਆਂ ਕਰਨੀਆਂ ਕੀਤੀਆਂ, ਉਹ ਆਪਸ ਦੇ ਵਿੱਚ ਹੀ ਉਲਝ ਕਰਕੇ ਰਹਿ ਗਏ, ਉਹਨਾਂ ਦਾ ਧਿਆਨ ਫਿਰ ਇਸ ਪਾਸੇ ਨਹੀਂ ਗਿਆ। ਬਹੁਤ ਲੰਬਾ ਸਮਾਂ ਫਿਰ ਸੇਵਾ ਬੰਦ ਵੀ ਰਹੀ ਹੈ। ਫਿਰ ਗੁਰੂ ਕੀਆਂ ਸੰਗਤਾਂ ਹੌਲੀ ਹੌਲੀ, ਅਤੇ ਜਿਹੜਾ ਜਦੋਂ ਵੀ ਕੋਈ ਪੈਸਾ ਇਕੱਠਾ ਹੋ ਜਾਂਦਾ, ਕੋਈ ਕੁਛ ਸੇਵਾ ਕਰ ਜਾਂਦਾ, ਕੋਈ ਕੁਛ ਸੇਵਾ ਕਰ ਜਾਂਦਾ, ਉਹ ਤੋਂ ਬਾਅਦ ਜਿਹੜੇ ਰਿਆਸਤ ਦੇ ਸਰਦਾਰ ਜਿਹੜੇ ਸਨ, ਅਤੇ ਕਪੂਰਥਲਾ ਹੋ ਗਿਆ, ਪਟਿਆਲਾ ਹੋ ਗਿਆ, ਨਾਭਾ ਹੋ ਗਿਆ, ਜੀਂਦ, ਅੰਮ੍ਰਿਤਸਰ ਹੋ ਗਿਆ, ਇਤਿਹਾਸਿਕ ਔਰ ਵੀ ਜਿਹੜੀਆਂ ਮਿਸਲਾਂ ਜਿਹੜੀਆਂ ਹਨ, ਉਹਨਾਂ ਦੇ ਜਿਹੜੇ ਆਗੂ ਜਿਹੜੇ ਸੀ ਉਹਨਾਂ ਨੇ ਆਪਣੇ ਬੁੰਗੇ ਜਿਹੜੇ ਹਨ ਇੱਥੇ ਸਥਾਪਿਤ ਕਰਨੇ ਕੀਤੇ, ਉਹਨਾਂ ਨੇ ਸੇਵਾਵਾਂ ਕਰਨੀਆਂ ਕੀਤੀਆਂ। ਇਸ ਤਰ੍ਹਾਂ ਸਾਧ ਸੰਗਤ ਜੀ ਕ੍ਰਮਵਾਰ ਆਪਾਂ ਵੇਖ ਸਕਦੇ ਹਾਂ। ਮੈਂ ਬੇਨਤੀ ਕਰਾਂ, ਕਿਉਂਕਿ ਜੋ ਵੀ ਅੱਜ ਆਪਾਂ ਤਖ਼ਤ ਸਾਹਿਬ ਜੀ ਦੇ ਇਸ ਰੂਪ ਦੇ ਵਿੱਚ ਪਾਵਨ ਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨਾ ਪਿਆਰੀਓ, ਇੱਕਦਮ ਹੀ ਭਾਵ ਕਿ ਇੱਕ ਸਾਥ ਹੀ ਇਹ ਬਣ ਕੇ ਤਿਆਰ ਨਹੀਂ ਹੋਇਆ, ਇਹਨੂੰ ਜਿਸ ਤਰ੍ਹਾਂ ਬੋਲਦੇ ਨਾ ਕ੍ਰਮ ਵਿਕਾਸ, ਹੌਲੀ ਹੌਲੀ ਭਾਵ ਕਿ ਕਿਹਨੇ ਸੇਵਾ ਕਰ ਦਿੱਤੀ ਉਹ ਉਸ ਤੋਂ ਬਾਅਦ ਰਹਿ ਗਿਆ। ਉਹ ਤੋਂ ਬਾਅਦ ਫਿਰ ਕਾਲਾ ਪੱਥਰ ਹੁੰਦਾ ਸੀ ਉਹਦੇ ਉੱਤੇ ਚਿੱਟਾ ਸੰਗਮਰਮਰ ਜਿਹੜਾ ਉਹ ਲਵਾਉਣਾ ਕੀਤਾ, ਉਹ ਵੀ ਸੇਵਾ ਜਿਹੜੀ ਹੈ ਤਕਰੀਬਨ ਪਿਆਰਿਓ 20-25 ਸਾਲ ਉਹ ਸੇਵਾ ਚੱਲਦੀ ਰਹੀ। ਹੌਲੀ ਹੌਲੀ ਸੇਵਾ ਹੁੰਦੀ ਸੀ, ਪੱਥਰ ਵੀ ਜਿਹੜਾ ਪਿਆਰਿਓ ਅੱਜ ਵਰਗਾ ਟਰਾਂਸਪੋਰਟੇਸ਼ਨ ਥੋੜ੍ਹੀ ਸੀ, ਪੱਥਰ ਵੀ ਜਿਹੜਾ ਲੈ ਕੇ ਆਉਣਾ ਅਤੇ ਮਕਰਾਣੇ ਤੋਂ ਲੈ ਕਰਕੇ ਆਉਣਾ, ਬੈਲ ਗੱਡੀਆਂ ਦੇ ਉੱਤੇ ਚਾੜ ਕਰਕੇ ਲੈ ਕੇ ਆਉਂਦੇ ਸਨ, ਜਾਂ ਜਿਸ ਤਰ੍ਹਾਂ ਦੇ ਸਾਧਨ ਸੀ ਉਸ ਤਰ੍ਹਾਂ ਹੀ ਕਰਦੇ ਕਰਦੇ ਸੇਵਾਵਾਂ ਹੋਈਆਂ। ਫਿਰ ਬਾਅਦ ਦੇ ਵਿੱਚ ਆ ਸੋਨੇ ਦੀ ਸੇਵਾ ਜਿਹੜੀ ਹੈ ਉਹ ਹੋਈ ਹੈ। ਅੰਦਰ ਸਭ ਤੋਂ ਪਹਿਲੇ ਸਾਧ ਸੰਗਤ ਜੀ ਸੋਨੇ ਦੇ ਪੱਤਰੇ ਲਗਾਏ ਗਏ, ਅੰਦਰ ਜਿਹੜਾ ਸਿੰਘਾਸਨ ਵਾਲਾ ਅਸਥਾਨ ਜਿਹੜਾ ਨਾ ਪਿਆਰਿਓ, ਅਤੇ ਅੰਦਰ ਅੱਜ ਵੀ ਲਿਖਿਆ ਹੈ ਅਤੇ ਪਹਿਲੇ ਅੰਦਰ ਚੂਨਾ ਜਿਹੜਾ ਹੈ ਉਹ ਹੋਇਆ ਕਰਦਾ ਸੀ, ਚੂਨਾ ਮਾਰਿਆ ਕਰਦੇ ਸਨ। ਫਿਰ ਬਾਅਦ ਦੇ ਵਿੱਚ ਅਤੇ ਉੱਥੇ ਸੋਨੇ ਦੀ ਪੱਤਰੇ ਦੀ ਸੇਵਾ ਜਿਹੜੀ ਹੈ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ, ਮੋਨੀ ਸਾਹਿਬ ਜੀ ਜਿਨ੍ਹਾਂ ਨੂੰ ਬੋਲਦੇ ਹਾਂ, ਜਿਨ੍ਹਾਂ ਨੇ ਲੰਬਾ ਸਮਾਂ ਜਥੇਦਾਰੀ ਦੀ ਸੇਵਾ ਕਰਨੀ ਕੀਤੀ, ਉਹਨਾਂ ਦੇ ਸਮੇਂ ਦੇ ਵਿੱਚ ਮਹਾਂਪੁਰਖਾਂ ਵੱਲੋਂ ਸਾਧ ਸੰਗਤ ਜੀ ਉਹਨਾਂ ਵੱਲੋਂ ਇਹ ਸੇਵਾਵਾਂ ਜਿਹੜੀਆਂ ਪੱਤਰੇ ਤਿਆਰ ਕਰਕੇ ਦਿੰਦੇ ਸਨ, ਅਤੇ ਬਾਬਾ ਜੀ ਜੋ ਹੈ ਹੌਲੀ ਹੌਲੀ, ਅਤੇ ਕਦੇ ਪੱਤਰਾ ਤਿਆਰ ਹੋ ਗਿਆ, ਉਹਨਾਂ ਨੇ ਆਪ ਫਿਰ ਸੇਵਾ ਸਿੱਖੀ ਕਿ ਕਿਸ ਤਰ੍ਹਾਂ ਡਰੀਲ ਕਰਨਾ ਉਹਨਾਂ ਨੂੰ ਸਿਖਾਇਆ ਗਿਆ। ਪੱਤਰੇ ਬਾਹਰੋਂ ਬਣਾ ਕਰਕੇ ਦਿੰਦੇ ਸਨ ਅਤੇ ਉਹ ਬੜੇ ਪਿਆਰ ਦੇ ਨਾਲ ਡਰੀਲ ਮਸ਼ੀਨ ਕਰਕੇ ਉਹ ਪੱਤਰਿਆਂ ਦੀ ਉਹਨਾਂ ਨੇ ਸੇਵਾ ਕੀਤੀ, ਜੋ ਅੱਜ ਆਪਾਂ ਵੇਖਦੇ ਹਾਂ ਅੰਦਰ ਸੋਨੇ ਦੇ ਪੱਤਰੇ ਜਿਹੜੇ ਹਨ ਜੋ ਲਗਾਏ ਗਏ ਹਨ, ਇਤਿਹਾਸਿਕ ਆ ਮੀਨਾਕਾਰੀ ਦੀ ਸੇਵਾ ਜਿਹੜੀ ਹੈ ਉਹ, ਅਤੇ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਨਿਸ਼ਕਾਮ ਸੇਵਕ ਜਥੇ ਵੱਲੋਂ ਉਹਨਾਂ ਵੱਲੋਂ ਹੋਈ ਹੈ। ਇਸ ਤਰ੍ਹਾਂ ਇਹ ਸੇਵਾ ਕਰਦੇ ਕਰਦੇ ਅੱਜ ਇਸ ਰੂਪ ਦੇ ਵਿੱਚ ਆਪਾਂ ਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ। ਸਾਧ ਸੰਗਤ ਜੀ, ਹੁਣ ਇਤਿਹਾਸ ਕਵੀ ਰਾਜ ਜੀ ਨੇ ਜੋ ਵਚਨ ਕਰਨਾ ਕੀਤਾ ਕਿ ਜਨਵਾੜਾ ਜਿਹੜਾ ਹੈ, ਜਦੋਂ ਆਪਾਂ ਸਾਧ ਸੰਗਤ ਜੀ ਬਿਦਰ ਨੂੰ ਜਾਂਦੇ ਹਾਂ, ਇਹ ਜਿਹੜਾ ਦਿਗਲੂਰ ਤੋਂ ਹੋ ਕਰਕੇ ਆਪਾਂ ਜਾਂਦੇ ਹਾਂ ਨਾਨਕ ਚੀਰਾ ਸਾਹਿਬ, ਬਿਦਰ ਜੋ ਹੈ ਉਹ ਤੋਂ 15-20 ਕਿਲੋਮੀਟਰ ਪਹਿਲਾਂ ਹੀ ਸੜਕ ਦੇ ਉੱਤੇ ਸੱਜੇ ਪਾਸੇ ਜਦੋਂ ਆਪਾਂ ਜਾਂਦੇ ਹਾਂ, ਛੋਟਾ ਜਿਹਾ ਪਿੰਡ ਕਸਬਾ ਜਿਹੜਾ ਵੱਜਦਾ ਹੈ, ਜਨਵਾੜਾ ਜਿਹਨੂੰ ਬੋਲਦੇ ਹਨ, ਉੱਥੋਂ ਦੇ ਇਹ ਰਜਵਾੜੇ ਜਿਹੜੇ ਸੀ ਬਾਲਾ ਰਾਓ ਅਤੇ ਰੁਸਤਮ ਰਾਓ ਕਰਕੇ, ਇਹ ਜਿਹੜੇ ਬੜੇ ਰਾਠ ਸਨ, ਇਹ ਮਰਾਠਿਆਂ ਨੂੰ ਬੜਾ ਤੰਗ ਕਰਦੇ ਸਨ। ਜਦੋਂ ਇਹਨਾਂ ਨੂੰ ਲੋੜ ਪੈ ਜਾਵੇ ਉਹਨਾਂ ਦੇ ਉੱਤੇ ਹਮਲਾ ਕਰਨਾ, ਛਾਪੇਮਾਰੀ ਹਮਲਾ ਕਰਦੇ ਸੀ,
ਤੇ ਹਮਲਾ ਕਰਨਾ, ਮਾਰ ਕੁੱਟ ਕੇ ਉਹਨਾਂ ਦਾ ਮਾਲ ਧਨ ਲੁੱਟ ਕਰਕੇ ਲੈ ਕੇ ਚੱਲ ਜਾਂਦੇ।

ਉਹਨਾਂ ਦੇ ਵਿੱਚ ਇਹ ਇਤਿਹਾਸ ਦੀ ਕਥਾ ਜਿਹੜੀ ਹੈ ਉਹਨੂੰ ਸਰਵਣ ਕਰਨਾ ਕੀਤਾ। ਆਓ ਗੁਰੂ ਪਿਆਰਿਓ ਅਗਲੀ ਕਥਾ ਆਪਾਂ ਆਰੰਭ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਕਰਤੇ ਆਪਣੀ ਹਾਜ਼ਰੀ ਨੂੰ

0: ਬਹੁਤ ਫਿਤੂਰ ਮਚਾਉਂਦੇ ਹਨ। ਉਹਨਾਂ ਨੇ ਵਿਉਂਤ ਬਣਾ ਕਰਕੇ ਇਹਨਾਂ ਦੀ ਘੇਰਾਬੰਦੀ ਕਰਨੀ ਕੀਤੀ। ਇੱਕ ਲੱਖ ਦੇ ਕਰੀਬ ਬਹੁਤ ਤਕੜੀ ਫੌਜ ਜੋ ਹੈ ਇਹ ਮਰਾਠਿਆਂ ਨੇ ਇਕੱਤਰ ਕਰਕੇ ਲਿਆਉਣੀ ਕੀਤੀ ਹੈ।
1: ਸੰਗ ਜੰਗ ਬਹੁ
0: ਭਏ ਤੇ ਉਹਨਾਂ ਦੇ ਨਾਲ ਬਾਲਾ ਰਾਵ ਅਤੇ ਰੁਸਤਮ ਰਾਵ ਦੇ ਨਾਲ ਮਰਾਠਿਆਂ ਦੀ ਬਹੁਤ ਵੱਡੀ ਜੰਗ ਹੋਈ। ਫਿਰ ਉਹ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜੰਗ ਦੇ ਵਿੱਚ ਦੋਵੇਂ ਭਰਾ ਜਿਹੜੇ ਬਾਲਾ ਰਾਓ ਅਤੇ ਰੁਸਤਮ ਰਾਮ ਨੂੰ ਇਹਨਾਂ ਦੋਵਾਂ ਨੂੰ ਘੇਰਾ ਪਾ ਲਿਆ।
1: ਕੈਦ ਸੰਗਲ ਪਗੜਾ
0: ਉਹ ਤੋਂ ਬਾਅਦ ਸਾਧ ਸੰਗਤ ਜੀ ਉਹਨਾਂ ਨੂੰ ਕੈਦ ਬੰਦੀ ਖਾਨੇ ਦੇ ਵਿੱਚ ਬੰਦ ਕਰ ਦਿੱਤਾ। ਹੱਥ ਪੈਰ ਦੇ ਵਿੱਚ ਬੇੜਿਆਂ ਦੇ ਨਾਲ ਉਹਨਾਂ ਨੂੰ ਜਕੜਿਆ ਗਿਆ।
1: ਬਿਖਮ ਸੁਦੁਰਗ ਸਤਾਰੇ
0: ਤੇ ਸਤਾਰਾ, ਇਹ ਸਾਧ ਸੰਗਤ ਜੀ ਦੇਖੋ, ਇਹ ਸਤਾਰਾ ਨਾਮਕ ਸ਼ਹਿਰ ਜਿਹੜਾ ਹੈ ਆਪਾਂ ਵੇਖ ਸਕਦੇ ਹਾਂ ਕਿ ਇਹ ਮਹਾਰਾਸ਼ਟਰ ਦੇ ਵਿੱਚ ਕੋਂਕਣੀ ਇਲਾਕਾ ਜਿਹੜਾ ਹੈ ਉਸ ਪਾਸੇ ਇਹ ਸ਼ਹਿਰ ਵੱਜਦਾ ਤੇ ਸਾਂਗਲੀ, ਸਤਾਰਾ, ਪੂਨਾ ਆਦਿਕ ਇਹ ਵੱਡੇ ਸ਼ਹਿਰ ਹਨ। ਇਸ ਇਲਾਕੇ ਦੇ ਵਿੱਚ ਮਹਾਰਾਜਾ ਜਿਹੜੇ ਸ਼ਿਵਾਜੀ ਮਹਾਰਾਜ, ਸੰਭਾਜੀ ਆਦਿਕ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਤਕੜਾ ਜਿਹੜਾ ਦਬਦਬਾ ਹੋਇਆ ਕਰਦਾ ਸੀ। ਸਤਾਰੇ ਦੀ ਜੇਲ੍ਹ ਜਿਹੜੀ ਹੈ ਅੱਜ ਵੀ ਸਾਧ ਸੰਗਤ ਜੀ ਦੇਖੋ, ਆਪਾਂ ਕਹਿੰਦੇ ਹਾਂ ਸਤਾਰੇ ਦੀ ਉਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਡੱਕਿਆ ਗਿਆ। ਫਿਰ ਬਾਅਦ ਦੇ ਵਿੱਚ ਕਈ ਗੁਰਮੁਖਾਂ ਨੇ ਪਿਆਰਿਓ ਜਦੋਂ ਉੱਥੇ ਗਏ ਪਤਾ ਕਰਨਾ ਕੀਤਾ ਤੇ ਉਹਨਾਂ ਨੇ ਫਿਰ ਉਹ ਤਸਵੀਰਾਂ ਉਹਨਾਂ ਨੇ ਕਢਾਈਆਂ ਕਿ ਉਹ ਜੇਲ੍ਹ ਜਿਹੜੀ ਪਹਾੜ ਦੇ ਉੱਤੇ ਬਹੁਤ ਬਿਖਮ

0: ਹੈ ਨਾ ਕੋਈ ਮਨੁੱਖ ਕਿਸ ਤਰ੍ਹਾਂ ਜਾ ਕਰਕੇ ਉਹਨਾਂ ਨੂੰ ਬਚਾ ਕੇ ਲੈ ਕੇ ਆਵੇਗਾ। ਇਸ ਤਰ੍ਹਾਂ ਸ਼ਾਹੀ ਕੈਦ ਦੇ ਵਿੱਚ ਬਹੁਤ ਜਿੱਥੇ ਸਖ਼ਤ ਪੈਰਾ ਹੈ ਉਸ ਪੈਰੇ ਦੇ ਵਿੱਚ ਉਸ ਜੇਲ੍ਹ ਦੇ ਵਿੱਚ ਬਾਲਾ ਰਾਓ ਅਤੇ ਰੁਸਤਮ ਰਾਵ ਨੂੰ ਕੈਦ ਦੇ ਵਿੱਚ ਪਾਉਣਾ ਕੀਤਾ।
1: ਦੇਵ ਸੰਤ ਬਹੁ ਪੀਰ ਮਨਾਏ।
0: ਜਦੋਂ ਪਿਆਰੇ ਉਹ ਬੰਦਾ ਜਿਹੜਾ ਹੈ ਤੇ ਬਾਹਰੀ ਤੌਰ ਤੇ ਸਭ ਤੋਂ ਪਹਿਲੇ ਬੰਦੇ ਨੂੰ ਆਸ ਹੁੰਦੀ ਹੈ ਉਹ ਆਪਣੇ ਮਦਦਗਾਰ ਜਿਹੜੇ ਹਨ ਬਾਹਰੀ ਤੌਰ ਤੇ ਸੰਗੀ ਸਾਥੀ ਜਿਹੜੇ ਹਨ ਉਹਨਾਂ ਦੇ ਵੱਲ ਉਹ ਆਸ ਦੀ ਨਿਗਾਹ ਨਾਲ ਤੱਕਦਾ। ਇਹ ਹਰ ਕੋਈ ਬੰਦਾ ਕਰਦਾ। ਆਪਾਂ ਵੀ ਦੇਖੋ ਕੋਈ ਕੰਮ ਅੜਖੜ ਜਾਵੇ ਨਾ ਦੁਨਿਆਵੀ ਆਪਾਂ ਵੇਖਦੇ ਹਾਂ ਭਰਾ ਆਵੇਗਾ ਜੀ ਰਿਸ਼ਤੇਦਾਰ ਆਉਣਗੇ ਫਲਾਣਾ ਮੇਰਾ ਸੱਕਾ ਹੈ ਉਹ ਆਵੇਗਾ ਉਹ ਮੇਰੀ ਮਦਦ ਕਰੇਗਾ ਇਸ ਤਰ੍ਹਾਂ ਆਪਾਂ ਵਿਚਾਰ ਕਰਦੇ ਹਾਂ। ਲੇਕਿਨ ਜਦੋਂ ਪਤਾ ਲੱਗ ਜਾਂਦਾ ਕਿ ਭਾਈ ਇਹ ਕੰਮ ਨਹੀਂ ਹੋ ਸਕਦਾ ਉਹ ਆ ਨਹੀਂ ਸਕਦੇ ਬੱਚਾ

0: ਇਹਨਾਂ ਨੂੰ ਉਹ ਮਨਾਉਂਦਾ ਹੈ। ਇਹ ਬੰਦੇ ਦੀ ਫਿਤਰਤ ਹੀ ਹੁੰਦੀ ਹੈ। ਫਿਰ ਉਹ ਅਦ੍ਰਿਸ਼ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਮਨਾਉਂਦਾ, ਉਹਦੇ ਮਨ ਵਿੱਚ ਇਹ ਹੀ ਹੁੰਦਾ ਕਿ ਭਾਈ ਕੋਈ ਅਦ੍ਰਿਸ਼ ਸ਼ਕਤੀ ਆ ਜਾਵੇ, ਕੋਈ ਕਰਾਮਾਤ ਵਰਤ ਜਾਵੇ, ਇਸ ਕਰਕੇ ਮੇਰਾ ਕੰਮ ਹੋ ਜਾਵੇ। ਇਸ ਤਰ੍ਹਾਂ ਇਹਨਾਂ ਦੋਵੇਂ ਭਰਾਵਾਂ ਨੇ, ਬਾਲਾ ਰਾਵ ਅਤੇ ਰੁਸਤਮ ਰਾਵ ਨੇ, ਬੜੇ ਦੇਵ ਪੀਰ ਆਦਿਕ ਮਨਾਉਣੇ ਕੀਤੇ। ਤੇ ਫਿਰ ਵੀ ਪਿਆਰਿਓ, ਇਹਨਾਂ ਕਰਨ ਦੇ ਬਾਵਜੂਦ ਵੀ ਕਿਸੇ ਸ਼ਕਤੀ ਨੇ ਇਹਨਾਂ ਨੂੰ ਨਹੀਂ ਛੁਡਾਉਣਾ ਕੀਤਾ।
1: ਦੁਰਗ ਸਿੰਘ ਵਿੱਚ ਏਕ,
0: ਤੇ ਉਸ ਦੁਰਗ ਦੇ ਵਿੱਚ, ਕਿਲੇ ਦੇ ਵਿੱਚ ਇੱਕ ਗੁਰੂ ਕਾ ਪਿਆਰਾ, ਇੱਕ ਗੁਰੂ ਕਾ ਸਿੱਖ ਸਾਧ ਸੰਗਤ ਜੀ, ਉਹਦੀ ਡਿਊਟੀ ਸੀ। ਹੁਣ ਇਹਦੇ ਨਾਲ ਪਤਾ ਲੱਗਦਾ ਕਿ ਉਸ ਜ਼ਮਾਨੇ ਦੇ ਵਿੱਚ ਵੀ, ਤੇ ਨਾਨਕ ਨਾਮ ਲੇਵਾ ਗੁਰੂ ਕੀਆਂ ਸੰਗਤਾਂ, ਦੇਖੋ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਵਸਿਆ ਕਰਦੀ ਸੀ। ਤਾਂ ਹੀ ਆਪਾਂ ਵੇਖਦੇ ਹਾਂ ਪਿਆਰਿਓ, ਜਦੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਸਭ ਤੋਂ ਪਹਿਲੇ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਗੁਰਮੁਖ ਪਿਆਰਿਆਂ ਨੂੰ ਇੱਥੇ ਔਰੰਗਾਬਾਦ ਭੇਜਣਾ ਕੀਤਾ। ਉਹ ਔਰੰਗਾਬਾਦ ਆਏ, ਤੇ ਜਦੋਂ ਔਰੰਗਾਬਾਦ, ਅੱਜ ਉਹਦਾ ਨਗਰ ਦਾ ਨਾਮ ਬਦਲ ਗਿਆ, ਸੰਭਾਜੀ ਨਗਰ ਪੈ ਗਿਆ, ਤੇ ਉੱਥੇ ਆਏ ਤੇ ਉੱਥੇ ਪਤਾ ਕੀਤਾ, ਉੱਥੇ ਗੁਰੂ ਕੇ ਸਿੱਖ ਰਿਹਾ ਕਰਦੇ ਸਨ, ਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਮਕਾਮ ਕਰਨਾ ਕੀਤਾ, ਡੇਰਾ ਕਰਨਾ ਕੀਤਾ। ਉੱਥੇ ਬਹੁਤ ਪੁਰਾਣਾ ਉਦਾਸੀਨ ਮਹਾਂਪੁਰਖਾਂ ਦਾ ਮੱਠ ਵੀ ਹੈ ਸਾਧ ਸੰਗਤ ਜੀ। ਕਹਿਣ ਦਾ ਮਤਲਬ ਕਿ ਉਸ ਟਾਈਮ ਦੇ ਵਿੱਚ ਮਹਾਰਾਜ ਜੀ ਦੇ ਰਹਿੰਦਿਆਂ ਹੀ, ਤੇ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਅੱਜ ਸਿੱਖ ਜਿਹੜੇ ਦੂਰ ਦੂਰ ਜਾ ਕਰਕੇ ਕਰ ਰਹੇ, ਨਹੀਂ ਪਿਆਰਿਓ, ਗੁਰੂ ਕੀਆਂ ਸੰਗਤਾਂ, ਨਾਨਕ ਨਾਮ ਲੇਵਾ ਸੰਗਤ ਜਿਹੜੀ ਹੈ, ਰੱਬ ਦੇ ਪਿਆਰੇ, ਗੁਰੂ ਕੇ ਪਿਆਰੇ ਜਿਹੜੇ ਉਹ ਦੁਨੀਆਂ ਦੇ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਰਿਹਾ ਕਰਦੇ।

ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਗੁਰੂ ਕੇ ਸਿੱਖ ਆਏ, ਉਹਨਾਂ ਨੇ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਨੂੰ ਆਪਣੇ ਕੋਲ ਉਹਨਾਂ ਨੇ ਰੱਖਣਾ ਕੀਤਾ, ਉਹਨਾਂ ਦੀ ਮਦਦ ਕੀਤੀ ਹੈ। ਅਤੇ ਉਹ ਹੀ ਚਾਹੁੰਦੇ ਸੀ ਕਿ ਬਾਦਸ਼ਾਹ ਤੱਕ ਆਪਾਂ ਕਿਸ ਤਰ੍ਹਾਂ ਇਹਨਾਂ ਦੀ ਪਹਿਚਾਣ ਕਰਾਈਏ, ਮੁਲਾਕਾਤ ਕਰਾਈਏ। ਸੋ ਕਹਿਣ ਦਾ ਮਤਲਬ ਕਿ ਸੰਗਤਾਂ ਰਹਿੰਦੀਆਂ ਕਿ ਇੱਥੇ ਸਾਧ ਸਿੰਘਾਂ ਜੀ ਆ ਸਾਂਗਲੀ ਸਤਾਰਾ ਜਿਹੜਾ ਹੈ, ਚਲੋ ਅੱਜ ਆਪਾਂ ਜਾ ਕਰਕੇ ਵੇਖ ਸਕਦੇ ਹਾਂ ਅਤੇ ਕਿੱਥੇ ਟਾਵਾਂ ਟਾਵਾਂ ਸਿੰਘ ਜਿਹੜੇ ਹਨ ਉੱਥੇ ਹੁੰਦੇ ਹੋਣਗੇ, ਆਪਾਂ ਤਾਂ ਕਦੇ ਗਏ ਨਹੀਂ ਹਾਂ, ਹੋਣਗੇ ਉੱਥੇ ਵੀ ਸਿੰਘ। ਲੇਕਿਨ ਉਹ ਜ਼ਮਾਨਾ ਯਾਦ ਰੱਖੋ, ਉਹ ਜ਼ਮਾਨਾ ਅੱਜ ਤੋਂ 300 ਸਾਲ ਪਹਿਲੇ ਦਾ ਜਿਹੜਾ ਜ਼ਮਾਨਾ ਟਾਈਮ ਜਿਹੜਾ, ਉਸ ਵੇਲੇ ਵੀ ਗੁਰੂ ਕੇ ਸਿੱਖ ਉੱਥੇ ਰਿਹਾ ਕਰਦੇ। ਇੱਕ ਸਿੱਖ ਜਿਹੜਾ ਉਹਦੀ ਡਿਊਟੀ ਪਿਆਰੀ ਉਹ ਦੁਰਗ ਦੇ ਵਿੱਚ ਕਿਲੇ ਦੇ ਵਿੱਚ ਸੀ, ਤੇ ਗੁਰਮੁਖ ਪਿਆਰੇ ਜਿਹੜੇ ਹੁੰਦੇ ਨਾ ਪਿਆਰਿਓ, ਜਿੰਨੇ ਵੀ ਗੁਰੂ ਕੇ ਸਿੱਖ ਜੋ ਹਨ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਕਿ ਗੁਰੂ ਕੇ ਪਿਆਰੇ ਭਾਵਨਾ ਵਾਲੇ ਸਾਧ ਸੰਗਤ ਜੀ। ਦੇਖੋ ਕਿਰਤ ਵਿਰਤਾ ਇਹ ਬੰਦੇ ਨੂੰ ਕਰਨਾ ਹੀ ਪਵੇਗਾ, ਇਹ ਤੋਂ ਆਪਾਂ ਟਾਲਮ ਟੋਲਾ ਨਹੀਂ ਕਰ ਸਕਦੇ ਹਾਂ। ਤੇ ਕਿਰਤ ਵਿਰਤ ਗੁਰੂ ਕਾ ਸਿੱਖ ਕਰਦਾ, ਲੇਕਿਨ ਕਿਰਤ ਵਿਰਤ ਜਿਹੜੀ ਹੈ, ਕਿਰਤ ਵਿਰਤ ਕਰ ਧਰਮ ਦੀ, ਗੁਰੂ ਕੇ ਸਿੱਖ ਪਿਆਰੇ ਉਹ ਧਰਮ ਦੀ ਕਿਰਤ ਕਰਦੇ ਹਨ। ਇਸ ਤਰ੍ਹਾਂ ਕਿਰਤ ਕਰਨਾ ਤੇ ਨਾਮ ਜਪਣਾ, ਕਈ ਵਾਰੀ ਆਪਾਂ ਵੇਖਦੇ ਨਾ ਪਿਆਰਿਓ, ਕਈ ਗੁਰਮੁਖ ਪਿਆਰੇ ਉਹ ਵਿਆਪਾਰ ਕਰਦੇ ਹਨ। ਬਲਹਾਰ ਜਾਈਏ ਸਾਧ ਸਿੰਘਾਂ ਜੀ ਉਹਨਾਂ ਰੱਬ ਦੇ ਪਿਆਰਿਆਂ ਤੋਂ, ਗੁਰਮੁਖ ਪਿਆਰਿਆਂ ਤੋਂ, ਅਤੇ ਉਹ ਆਪਣੀਆਂ ਦੁਕਾਨਾਂ ਚਲਾਉਂਦੇ, ਉੱਥੇ ਵੀ ਬੈਠ ਕਰਕੇ ਭਜਨ ਬੰਦਗੀ ਕਰਦੇ, ਸਿਮਰਨ ਕਰਦੇ ਹਨ, ਨਾਮ ਜਪਦੇ ਹਨ। ਕਈ ਗੁਰਮੁਖ ਪਿਆਰਿਆਂ ਨੇ ਇਹ ਪ੍ਰਸ਼ਨ ਕਰਨਾ ਕੀਤਾ, ਕਈਆਂ ਨੇ ਕਿਹਾ ਜੀ ਕਿ ਜੀ ਦੇਖੋ ਅਸੀਂ ਗੁਰੂ ਆਪਣੀ ਦੁਕਾਨ ਚਲਾਉਂਦੇ ਹਾਂ, ਇੱਥੇ ਬੈਠ ਕਰਕੇ ਪਾਠ ਕਰ ਸਕਦੇ ਕਿ ਨਹੀਂ ਕਰ ਸਕਦੇ। ਅਤੇ ਉਹ ਉਹਨਾਂ ਦੇ ਮਨ ਦੇ ਵਿੱਚ ਕਈ ਲੋਕ ਨਾ ਪਿਆਰਿਓ ਕੀ ਕਰਦੇ ਹਨ, ਕਈ ਤਰ੍ਹਾਂ ਦੇ ਭੁਲੇਖੇ ਉਹ ਪਾ ਦਿੰਦੇ ਹਨ ਕਿ ਇੰਝ ਨਹੀਂ ਕਰ ਸਕਦੇ, ਉਂਝ ਨਹੀਂ ਕਰ ਸਕਦੇ। ਮੈਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਜਦੋਂ ਆਪਣੇ ਕਾਰੋਬਾਰ ਦੇ ਵਿੱਚ ਆਉਂਦੇ ਹੋ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਅਤੇ ਕੋਈ ਬੰਦਾ ਆ ਜਾਂਦਾ ਕਾਰੋਬਾਰ ਦੇ ਵਿੱਚ, ਉਹਦੇ ਨਾਲ ਪਹਿਲੇ ਗੱਲ ਕਰਨੀ ਪੈਂਦੀ, ਅਤੇ ਫਿਰ ਉਹ ਸਾਡਾ ਪਾਠ ਜਾਂ ਸਿਮਰਨ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਖਲਲ ਪੈ ਜਾਂਦਾ। ਉਹ ਚੰਗੇ ਭਲੇ ਬੰਦੇ ਪਿਆਰੇ ਉਹ ਰੋਜ਼ ਇਸ ਤਰ੍ਹਾਂ ਕਰਦੇ ਸੀ, ਪਤਾ ਨਹੀਂ ਕਿ ਕਿਹੋ ਜਿਹੇ ਕੋਈ ਬੰਦੇ ਜਿਹੜੇ ਹਨ ਉਹਨਾਂ ਨੇ, ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਇਹ ਤਾਂ ਤੂੰ ਬਾਣੀ ਦੀ, ਇਹ ਤਾਂ ਤੂੰ ਸਿਮਰਨ ਦੀ ਬੇਦਬੀ ਕਰ ਰਿਹਾ, ਭਾਵ ਕਿ ਤੂੰ ਸਿਮਰਨ ਕਰ ਰਿਹਾ, ਕੋਈ ਆਇਆ ਬੰਦਾ ਤੂੰ ਉਹਦੇ ਨਾਲ ਬਾਤ ਕਰਨ ਦੇ ਲਈ ਲੱਗ ਗਿਆ, ਅਤੇ ਇਹ ਤਾਂ ਇਹਦਾ ਖੰਡਨ ਹੋ ਗਿਆ, ਸਿਮਰਨ ਦਾ ਉਹਦਾ ਖੰਡਨ ਹੋ ਗਿਆ। ਉਹਨਾਂ ਨੇ ਜਦੋਂ ਪੁੱਛਿਆ, ਮੈਂ ਇਹੀ ਬੇਨਤੀ ਕੀਤੀ ਕਿ ਨਹੀਂ ਭਾਈ, ਇਸ ਤਰ੍ਹਾਂ ਦੀਆਂ ਗੱਲਾਂ ਮਨ ਵਿੱਚ ਨਹੀਂ ਲਿਆਉਣੀਆਂ ਚਾਹੀਦੀਆਂ। ਹਾਂ, ਜਦੋਂ ਆਪਾਂ ਪਾਠ ਕਰਦੇ ਹਾਂ, ਇੱਕ ਜਦੋਂ ਪਾਠ ਕਰਦੇ ਚਾਹੀਦਾ ਪਿਆਰਿਓ, ਟਿਕ ਕਰਕੇ ਅਤੇ ਪੂਰਾ ਪਾਠ ਕੀਤਾ ਜਾਵੇ, ਗੱਲ ਨਾ ਕੀਤੀ ਜਾਵੇ। ਲੇਕਿਨ ਕਈ ਵਾਰੀ ਪਿਆਰਿਓ ਅਤੇ ਕੁਛ ਇਹੋ ਜਿਹੀ ਗੱਲ ਹੋ ਜਾਵੇ, ਆਪਾਂ ਥੋੜ੍ਹਾ ਜਿਸ ਤਰ੍ਹਾਂ ਆਪਣੇ ਨਿਤਨੇਮ ਦੇ ਵਿੱਚ, ਅਤੇ ਖਾਸ ਕਰਕੇ ਇਹਦੇ ਵਿੱਚ ਕੀ ਕਰਨਾ ਚਾਹੀਦਾ ਕਿ ਤੁਸੀਂ ਕਰਦੇ ਹੋ ਨਾ, ਅਤੇ ਛੋਟੀਆਂ ਬਾਣੀਆਂ ਦਾ ਜਾਪ ਕਰਨਾ ਕਰੋ, ਅਤੇ ਉਹਦੇ ਵਿੱਚ ਕੋਈ ਗੱਲਬਾਤ ਵੀ ਹੋਈ ਇਸ਼ਾਰੇ ਦੇ ਨਾਲ ਵੀ ਤੁਸੀਂ ਦੱਸ ਸਕਦੇ, ਨਹੀਂ ਤਾਂ ਮੂਲ ਮੰਤਰ ਦਾ, ਗੁਰਮੰਤਰ ਦਾ ਸਿਮਰਨ ਕਰੋ। ਤੁਸੀਂ ਆ ਸਿਮਰਨ ਜਦੋਂ ਕਰਦੇ ਹੋ, ਉਸ ਵੇਲੇ ਪਿਆਰਿਓ ਕੋਈ ਬੰਦਾ ਆ ਜਾਵੇ, ਅਤੇ ਇਸ ਤਰ੍ਹਾਂ ਇਹ ਮਨ ਵਿੱਚ ਨਹੀਂ ਸੋਚਣਾ ਕਿ ਜੀ ਮੈਂ ਸਿਮਰਨ, ਉੱਥੇ ਰੋਕ ਦਿਓ ਮਾਲਾਂ ਨੂੰ, ਉੱਥੇ ਮਾਲਾਂ ਨੂੰ ਰੋਕ ਦਿਓ, ਰੋਕ ਕਰਕੇ ਆਪਣਾ ਕਾਰੋਬਾਰ ਕਰੋ, ਉਹਦੇ ਨਾਲ ਬਚਨ ਕਰੋ, ਆਪਣਾ ਧੰਦਾ ਕਰਨਾ ਕਰੋ, ਅਤੇ ਉਹ ਗਿਰਾਕ ਹੋ ਕਰਕੇ ਜਦੋਂ ਚੱਲ ਗਿਆ ਫਿਰ ਤੋਂ ਆਪਣਾ ਸਿਮਰਨ ਆਰੰਭ ਕਰ ਦੇਣਾ ਕਰੋ। ਇਹਦੇ ਵਿੱਚ ਕਿਹੜੀ ਦਿੱਕਤ ਹੈ? ਆਪਾਂ ਵੀ ਪਿਆਰਿਓ ਦੇਖੋ ਸਿਮਰਨ ਕਰਦੇ ਹਾਂ, ਕਿਹੜਾ ਕੋਈ ਕਹਿ ਸਕਦਾ ਕਿ ਜੀ ਮੈਂ ਸਿਮਰਨ ਕਰਦਾ ਗੱਲ ਹੀ ਨਹੀਂ ਕਰਦਾ? ਕਈ ਵਾਰੀ ਸਿਮਰਨ ਕਰਦੇ ਫੋਨ ਆ ਜਾਂਦਾ, ਕਈ ਵਾਰੀ ਸਿਮਰਨ ਕਰਦੇ ਪਾਠ ਕਰਦੇ ਇਹ ਵਿਚਰਦੇ ਹਾਂ, ਉਸ ਵੇਲੇ ਕੋਈ ਆ ਜਾਂਦਾ, ਬਚਨ ਹੋ ਜਾਂਦੇ ਹਨ। ਲੇਕਿਨ ਪਿਆਰਿਓ ਇਹੀ ਯਾਦ ਰੱਖਣਾ ਚਾਹੀਦਾ ਕਿ ਕਾਰੋਬਾਰ ਜੋ ਮਰਜ਼ੀ ਆਪਾਂ ਕਰਦੇ ਨਾ, ਇਹਦੇ ਨਾਲ ਨਾਲ ਸਿਮਰਨ ਨੂੰ ਨਹੀਂ ਛੱਡਣਾ ਚਾਹੀਦਾ। ਮੌਕਾ ਜਿਹੜਾ ਹੈ, ਮੌਕੇ ਬਣਦੇ ਨਹੀਂ, ਮੌਕਿਆਂ ਨੂੰ ਬਣਾਉਣਾ ਪੈਂਦਾ ਹੈ। ਕਈ ਗੁਰਮੁਖ ਪਿਆਰੇ ਇੱਥੇ ਵੀ ਪਿਆਰੇ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਦੇ, ਡਿਊਟੀਆਂ ਕਰਦੇ, ਅਤੇ ਕਈ ਇਹੋ ਜਿਹੇ ਵੀ ਬੰਦੇ ਹੁੰਦੇ ਅਤੇ ਕੀ ਕਰਦੇ ਪਿਆਰੇ, ਉਹ ਫਿਲਮਾਂ ਵੇਖਦੇ, ਉਹ ਗਾਣੇ ਆਦਿਕ ਸੁਣਦੇ ਰਹਿੰਦੇ ਹਨ। ਹਰ ਤਰ੍ਹਾਂ ਦੇ ਬੰਦੇ ਹੁੰਦੇ, ਹਰ ਬਿਰਤੀ ਦੇ। ਕਈ ਬਹੁਤ ਇਹੋ ਜਿਹੇ ਗੁਰਮੁਖ ਪਿਆਰੇ ਵੀ ਹੁੰਦੇ ਹਨ ਪਿਆਰਿਓ, ਉਹਨਾਂ ਦਾ ਵੀ ਘਾਟਾ ਨਹੀਂ ਹੈ ਕਿ ਜਦੋਂ ਆਪਣੀ ਡਿਊਟੀ ਹੁੰਦੀ ਹੈ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ,
ਤੇ ਉਸ ਵੇਲੇ ਖਾਸ ਕਰਕੇ ਜਦੋਂ ਆਪਾਂ ਡਿਊਟੀਆਂ ਕਰਦੇ ਹਾਂ ਖੁੱਲ੍ਹੇ ਪੈਰੇ ਦੇ ਵਿੱਚ ਹੁੰਦੇ ਤੇ ਸਿਮਰਨ ਕਰਨਾ ਚਾਹੀਦਾ ਮੂਲ ਮੰਤਰ ਦਾ ਗੁਰਮੰਤਰ ਦਾ ਜਿਹੜਾ ਸਿਮਰਨ ਕਰਨਾ ਚਾਹੀਦਾ ਜਿੰਨਾ ਹੋ ਸਕੇ ਨਹੀਂ ਤਾਂ ਅੱਜ ਤਾਂ ਪਿਆਰਿਓ ਦੇਖੋ ਇਹ ਟੇਪਾਂ ਆ ਗਈਆਂ ਰੀਲਾਂ ਆ ਗਈਆਂ ਤੁਸੀਂ ਕੀਰਤਨ ਸਰਵਣ ਕਰ ਸਕਦੇ ਹੋ ਔਰ ਵੀ ਇਹ ਬਾਣੀ ਤੁਸੀਂ ਸਰਵਣ ਕਰਦੇ ਕਰਦੇ ਜੇ ਕੰਮ ਕਰਨਾ ਉਹ ਵੀ ਕਰ ਸਕਦੇ ਹੋ ਕਹਿਣ ਦਾ ਮਤਲਬ ਗੁਰੂ ਕਹਿ ਸਿੱਖ ਨੂੰ ਪਿਆਰਿਓ ਇਸ ਤਰ੍ਹਾਂ ਜੋ ਮਰਜ਼ੀ ਆਪਣਾ ਖਿੱਤਾ ਕੰਮ ਹੈ ਕੰਮ ਦੇ ਵਿੱਚ ਕੋਈ ਵੀ ਜਿਹੜਾ ਹੈ ਕੰਮ ਕਰਦੇ ਹੋ ਉਹਦੇ ਵਿੱਚ ਸਮਾਂ ਖੁੰਝਾਉਣਾ ਨਹੀਂ ਚਾਹੀਦਾ ਉਹਦੇ ਵਿੱਚ ਲਾਹਾ ਲੈ ਲੈਣਾ ਚਾਹੀਦਾ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਨਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੇ ਗੁਰਮੁਖ ਪਿਆਰੇ ਪਿਆਰੇ ਉਹ ਲਾਹਾ ਲੈ ਕੇ ਚੱਲ ਜਾਂਦੇ ਆਪਣੀਆਂ ਡਿਊਟੀਆਂ ਕਰਦੇ ਕਰਦੇ ਉਹਦੇ ਵਿੱਚ ਵੀ ਪਿਆਰਿਓ ਉਹ ਸਿਮਰਨ ਕਰਦੇ ਸੱਚ ਜਾਣੋ ਜਿਹਨੂੰ ਕਹਿੰਦੇ ਨਾ ਨਾਲੇ ਪੁੰਨ ਤੇ ਨਾਲੇ ਫਲੀਆਂ ਤੇ ਉਹਨਾਂ ਦਾ ਦੇਖੋ ਕਾਰੋਬਾਰ ਵੀ ਚੱਲ ਰਿਹਾ ਡਿਊਟੀਆਂ ਵੀ ਚੱਲ ਰਹੀਆਂ ਤੇ ਨਾਲੇ ਉਹਨਾਂ ਦਾ ਨੇਮ ਵੀ ਬਣ ਰਿਹਾ ਉਹਨਾਂ ਦਾ ਸਿਮਰਨ ਵੀ ਹੋ ਰਿਹਾ ਮੈਂ ਇੱਕ ਬੇਨਤੀ ਕਰਾਂ ਪਿਆਰਿਓ ਦੇਖੋ ਇੱਥੇ ਵੇਖ ਕਰਕੇ ਇੱਕ ਬਚਨ ਚੇਤੇ ਆਇਆ ਕਿ ਇੱਕ ਸਾਡੇ ਗੁਰਮੁਖ ਪਿਆਰੇ ਪੁਲਿਸ ਵਾਲੇ ਹੋਇਆ ਕਰਦੇ ਅੱਜ ਤਨ ਕਰਕੇ ਤਾਂ ਨਹੀਂ ਹਨ ਅਸੀਂ ਖੁਦ ਵੇਖਿਆ ਕੋਈ ਮਿਨਿਸਟਰ ਦੇ ਘਰ ਦੇ ਉੱਤੇ ਉਹਨਾਂ ਦੀ ਡਿਊਟੀ ਸੀ ਪਹਿਰੇਦਾਰ ਦੀ ਡਿਊਟੀ ਸੀ ਪੁਲਿਸ ਇਹ ਸੀ ਉਹ ਤੇ ਉੱਥੇ ਜਾ ਕਰਕੇ ਉਹਨਾਂ ਨੇ ਆਪ ਦੱਸਿਆ ਕਿ ਉੱਥੇ ਜਾ ਕਰਕੇ ਰਾਤ ਨੂੰ ਜਦੋਂ ਪਹਿਰਾ ਹੁੰਦਾ ਤੇ ਉੱਥੇ ਪਹਿਰਾ ਕਰਦੇ ਕਰਦੇ ਉਹ ਗੁਟਕਾ ਸਾਹਿਬ ਲੈ ਕੇ ਚੱਲ ਜਾਂਦੇ ਪਾਠ ਕਰੀ ਜਾਣਾ ਤੇ ਉਹ ਤੋਂ ਬਾਅਦ ਮਾਲਾ ਲੈ ਕਰਕੇ ਸਿਮਰਨ ਕਰੀ ਜਾਣਾ ਨਾਲ ਡਿਊਟੀ ਵੀ ਕਰਨੀ ਤੇ ਨਾਲ ਇਹ ਵੀ ਕਰਨਾ ਇੱਕ ਦਿਨ ਕਹਿੰਦੇ ਸਾਧ ਸੰਗਤ ਜੀ ਉਹ ਮੰਤਰੀ ਦੇ ਪਰਿਵਾਰ ਦੇ ਮੈਂਬਰਾਂ ਨੇ ਰਾਤ ਨੂੰ ਉਹ ਉੱਠੇ ਸੀ ਉੱਠ ਕਰਕੇ ਜਦੋਂ ਵੇਖਿਆ ਕਿ ਗੁਰਮੁਖ ਪਿਆਰਾ ਬੈਠ ਕਰਕੇ ਪਿਆਰਿਓ ਸਿਮਰਨ ਵੀ ਕਰ ਰਿਹਾ ਤੇ ਡਿਊਟੀ ਵੀ ਕਰ ਰਿਹਾ ਤੇ ਉਹਨਾਂ ਨੇ ਆਪ ਦੱਸਿਆ ਕਿ ਉਹ ਇੰਨੇ ਖੁਸ਼ ਹੋਏ ਦਿਨ ਜਦੋਂ ਚੜ੍ਹਿਆ ਅਗਲੇ ਦਿਨ ਉਹਨਾਂ ਨੂੰ ਬੁਲਾਇਆ ਗਿਆ ਤੇ ਪੁੱਛਿਆ ਕਿ ਭਾਈ ਇਹ ਤੁਸੀਂ ਕੀ ਕਰ ਰਹੇ ਸੀ ਤੇ ਉਹ ਥੋੜ੍ਹਾ ਸਿੰਘ ਨਾਲ ਉਹ ਡਰ ਗਏ ਸੀ ਉਹਨਾਂ ਨੂੰ ਲੱਗਿਆ ਪਤਾ ਨਹੀਂ ਕੀ ਮੇਰੇ ਉੱਤੇ ਕਾਰਵਾਈ ਹੋਵੇਗੀ ਕਿਉਂਕਿ ਉਹਨਾਂ ਨੇ ਕਹਿਣਾ ਕਿ ਜੀ ਤੇਰੀ ਤਾਂ ਡਿਊਟੀ ਜਿਹੜੀ ਹੈ ਡਿਊਟੀ ਹੈ ਤੂੰ ਆ ਸਿਮਰਨ ਕੀ ਕਰ ਰਿਹਾ ਪਾਠ ਕੀ ਕਰ ਰਿਹਾ ਉਹ ਥੋੜ੍ਹਾ ਡਰ ਗਿਆ ਤੇ ਉਹਨੇ ਬੜੇ ਹਿਚਕਦੇ ਹੋਏ ਵਚਨ ਕੀਤਾ ਕਿ ਦੇਖੋ ਜੀ ਮੇਰੀ ਡਿਊਟੀ ਸੀ ਤੇ ਮੈਂ ਰੋਜ਼ ਪਾਠ ਕਰਦਾ ਤੇ ਮੇਰੇ ਮਨ ਵਿੱਚ ਆਇਆ ਕਿ ਚਲੋ ਕਿ ਮੈਂ ਬੈਠਾ ਡਿਊਟੀ ਵੀ ਕਰਾਂ ਤੇ ਪਾਠ ਵੀ ਕਰਾਂ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਂ ਮਾਫ਼ੀ ਚਾਹੁੰਦਾ ਉਹ ਮੰਤਰੀ ਇੰਨਾ ਖੁਸ਼ ਹੋਇਆ ਕਹਿਣ ਲੱਗਾ ਕਿ ਨਹੀਂ ਭਾਈ ਤੂੰ ਤਾਂ ਸਾਡੇ ਘਰ ਨੂੰ ਪਵਿੱਤਰ ਕਰ ਰਿਹਾ ਹੈ ਫਿਰ ਵਿਸ਼ੇਸ਼ ਪਿਆਰਿਓ ਉਹਨਾਂ ਨੇ ਕਹਿ ਕਰਕੇ ਉਸ ਵਿਅਕਤੀ ਦੀ ਡਿਊਟੀ ਉੱਥੇ ਲਾਈ ਰਾਤ ਨੂੰ ਲਾ ਕਰਕੇ ਉਹਨਾਂ ਨੂੰ ਕਹਿੰਦੇ ਤੁਸੀਂ ਫਿਰ ਬਾਹਰ ਨਹੀਂ ਬੈਠਣਾ ਇੱਥੇ ਜਿੱਥੇ ਛੱਤ ਇਹ ਸੀ ਨਾ ਉੱਥੇ ਵਧੀਆ ਉਹਨਾਂ ਨੂੰ ਬਿਠਾ ਕਰਕੇ ਕਹਿੰਦੇ ਕਿ ਤੁਸੀਂ ਡਿਊਟੀ ਵੀ ਕਰੀ ਜਾਓ ਅਤੇ ਨਾਲ ਆਪਣਾ ਨੇਮ ਵੀ ਕਰੀ ਜਾਓ ਤੁਹਾਡੇ ਕਰਕੇ ਸਾਡੇ ਘਰ ਦੇ ਵਿੱਚ ਬਰਕਤਾਂ ਪੈ ਜਾਣਗੀਆਂ ਤੁਹਾਡੇ ਕਰਕੇ ਸਾਡਾ ਘਰ ਵੀ ਪਵਿੱਤਰ ਹੋ ਜਾਵੇਗਾ ਦੇਖੋ ਇਹ ਭਾਵਨਾ ਹੁੰਦੀ ਹੈ ਸੋ ਇਸ ਤਰ੍ਹਾਂ ਉਹ ਸਿੱਖ ਜਿਹੜਾ ਪਿਆਰਿਓ ਤੇ ਪੈਰੇ ਦੇ ਉੱਤੇ ਖੜ ਕਰਕੇ ਤੇ ਨਾਲ ਪਿਆਰਿਓ ਗੁਰਬਾਣੀ

ਜਦੋਂ ਕੰਨ ਦੇ ਕਰਕੇ ਉਹ ਬਾਣੀ ਨੂੰ ਜਦੋਂ ਸਰਵਣ ਕਰਨਾ ਕੀਤਾ ਤੇ ਉਹਨਾਂ ਨੂੰ ਪੁੱਛਣ ਦੇ ਲਈ ਬਚਨ ਕਰਨਾ ਕੀਤਾ ਤੇ ਉਹ ਸਿੱਖ ਨੂੰ ਦੇਖੋ ਕੈਦੀ ਸੀ ਇਹ ਤੇ ਉਹਨਾਂ ਨੇ ਪੁੱਛਿਆ ਕਿ ਪਹਿਰੇਦਾਰ ਜੀ ਤੇ ਆਹ ਕਿਹਦੀ ਬਾਣੀ ਜਿਹੜੀ ਹੈ ਕਿਹਦੇ ਸ਼ਬਦ ਤੁਸੀਂ ਪੜ੍ਹਦੇ ਹੋ ਤੇ ਉਸ ਵੇਲੇ ਉਹ ਸਿੰਘ ਨੇ ਸੁਣ ਕਰਕੇ ਉਹਨੇ ਸਤਿਗੁਰੂ ਮਹਾਰਾਜ ਜੀ ਦੀ ਭਾਵ ਕਿ ਗੁਰੂ ਘਰ ਦੀ ਉਹਦੇ ਮਹਿਮਾ ਦਾ ਗਹਿਣ ਕਰਨਾ ਕੀਤਾ ਤੇ ਕਿਹਾ ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਹੈ ਇਹ ਸਿੱਖ ਸਤਿਗੁਰੂ ਜੀ ਜੋ ਹੋਏ ਹਨ ਇਹ ਉਹਨਾਂ ਦੀ ਬਾਣੀ ਹੈ ਜੋ ਮੈਂ ਉਹਨਾਂ ਦੀ ਬਾਣੀ ਦਾ ਜਾਪ ਕਰਦਾ ਤੇ ਉਹਦੇ ਨਾਲ ਪਿਆਰਿਓ ਇਹ ਤਾਂ ਸੁਭਾਵਿਕ ਗੱਲ ਹੈ ਕਈ ਵਾਰੀ ਜਿਹੜੇ ਕੈਦੀ ਹੁੰਦੇ ਹਨ ਜੇਲ੍ਹ ਖਾਨੇ ਦੇ ਵਿੱਚ ਪੁਲਿਸ ਵਾਲੇ ਜਾਂ ਪਹਿਰੇਦਾਰ ਉਹਨਾਂ ਦੇ ਨਾਲ ਗੱਲਬਾਤ ਪ੍ਰੇਮ ਪੈ ਜਾਂਦਾ ਤੇ ਉਹ ਗੱਲਬਾਤ ਕਰਦੇ ਕਰਦੇ ਉਹਨਾਂ ਸਿੱਖਾਂ ਨੇ ਪਿਆਰਿਓ ਜਿਹੜਾ ਸਿੱਖ ਪਹਿਰੇਦਾਰ ਉਹਨੇ ਕੀ ਕੀਤਾ ਇਹਨਾਂ ਨੂੰ ਚੇਟਕ ਲਾ ਦਿੱਤੀ ਬਾਲਾ ਰਾਵ ਰੁਸਤਮ ਰਾਮ ਨੂੰ ਰੋਜ਼ ਸਤਿਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਸਰਵਣ ਕਰਾਉਂਦਾ ਰੋਜ਼ ਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਦੇ ਕੋਈ ਸਤਿਗੁਰੂ ਮਹਾਰਾਜ ਜੀ ਦੀ ਇੱਕ ਦਿਨ ਨਾ ਉਹਨੇ ਛੇਵੇਂ ਪਾਤਸ਼ਾਹ ਜੀ ਦੀ ਉਹਨਾਂ ਦੀ ਸਾਖੀ ਜਿਹੜੀ ਹੈ ਉਹ ਸਰਵਣ ਕਰਾਉਣੀ ਕੀਤੀ ਤੇ ਬਚਨ ਕਰਨਾ ਕੀਤਾ ਕਿ ਦੇਖੋ ਰਾਜਨ ਕਿ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵਕਤੀ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਖਾਨੇ ਦੇ ਵਿੱਚ ਕੈਦ ਖਾਨੇ ਦੇ ਵਿੱਚ ਉਹਨਾਂ ਨੂੰ ਬੰਦ ਕਰਨਾ ਕੀਤਾ ਉੱਥੇ ਕੈਦ ਖਾਨੇ ਵਿੱਚ ਜਾ ਕਰਕੇ ਕੈਦੀਆਂ ਦੇ ਵਿੱਚ ਮਹਾਰਾਜ ਜੀ ਨੇ ਮੰਗਲ ਲਾਏ ਤੇ ਉਹ ਕੈਦ ਖਾਨਾ ਜਿਹੜਾ ਸੀ ਨਾ ਸਾਧ ਸੰਗਤ ਜੀ ਆਮ ਵਿਅਕਤੀਆਂ ਦਾ ਨਹੀਂ ਸੀ ਉਹ ਰਾਜ ਸੀ ਕੈਦ ਖਾਨਾ ਸੀ ਇੱਕ ਤਾਂ ਆਮ ਚੋਰੀ ਯਾਰੀ ਕਰਨ ਵਾਲੇ ਅਪਰਾਧੀਆਂ ਦਾ ਕੈਦ ਖਾਨਾ ਹੁੰਦਾ ਤੇ ਇੱਕ ਕੈਦ ਖਾਨਾ ਜਿੱਥੇ ਰਾਜ ਸੀ ਜਿਹੜੇ ਬਗਾਵਤ ਕਰਨ ਵਾਲੇ ਜਿਹੜੇ ਜਿਨ੍ਹਾਂ ਨੇ ਸਰਕਾਰ ਦੇ ਨਾਲ ਬਗਾਵਤਾਂ ਕਰਨੀਆਂ ਕੀਤੀਆਂ ਉਹਨਾਂ ਨੂੰ ਰਾਜ ਸੀ ਕੈਦ ਖਾਨਾ ਉਹ ਬਹੁਤ ਹਾਈ ਪ੍ਰੋਫਾਈਲ ਹੁੰਦਾ ਬਹੁਤ ਉੱਥੇ ਸੁਰੱਖਿਆ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਬੰਦਿਆਂ ਤੋਂ ਡਰ ਹੁੰਦਾ ਕਿ ਭਾਈ ਇਹ ਬੰਦੇ ਜਿਹੜੇ ਹਨ ਜੇ ਛੁੱਟ ਗਏ ਤੇ ਇਹਨਾਂ ਨੇ ਖੁਰਾਫਾਤ ਕਰਨੀ ਬਗਾਵਤ ਉਠਾਉਣੀ ਹੈ ਉਸ ਕੈਦ ਖਾਨੇ ਦੇ ਵਿੱਚ ਤੇ ਇੱਕ ਗੱਲ ਯਾਦ ਰੱਖੋ ਪਿਆਰਿਓ ਗਵਾਲੀਅਰ ਕਿਲੇ ਦਾ ਤੂੰ ਉਂਝ ਵੀ ਇਤਿਹਾਸ ਪੜ੍ਹ ਲਿਓ ਤੇ ਤੁਹਾਨੂੰ ਇਹ ਗੱਲ ਦਾ ਪਤਾ ਲੱਗੇਗਾ ਇੱਕ ਵਾਰੀ ਜਿਹੜਾ ਵਿਅਕਤੀ ਪਿਆਰਿਓ ਉਹ ਆਪਣੇ ਪੈਰ ਦੇ ਨਾਲ ਚੱਲ ਕਰਕੇ ਕਿਲੇ ਦੇ ਵਿੱਚ ਜਾ ਸਕਦਾ ਸੀ ਲੇਕਿਨ ਇਤਿਹਾਸ ਦੱਸਦਾ ਕੋਈ ਵੀ ਵਿਅਕਤੀ ਆਪਣੇ ਪੈਰਾਂ ਦੇ ਨਾਲ ਚੱਲ ਕਰਕੇ ਕਿਲੇ ਤੋਂ ਬਾਹਰ ਨਹੀਂ ਆਇਆ ਉਹ ਕਿਲਾ ਇਸ ਤਰ੍ਹਾਂ ਜਦੋਂ ਮੈਂ ਦੂਜੇ ਵੀ ਸਰੋਤ ਪੜ੍ਹੇ ਸੀ ਨਾ ਤੇ

ਆਨਾ ਉਹ ਆ ਕਰਕੇ ਦੇਖੋ ਭਾਵਨਾ ਕਿਹੋ ਜੀ ਸੀ। ਬਾਬਾ ਬੁੱਢਾ ਜੀ, ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਅਗਵਾਈ ਕਰਦੇ, ਰਾਤ ਨੂੰ ਮਸ਼ਾਲਾਂ ਜਗਾ ਕਰਕੇ ਪਿਆਰਿਓ, ਅੱਜ ਵੀ ਜਦੋਂ ਆਪਾਂ ਨਾ ਉਸ ਕਿਲੇ ਦੇ ਵਿੱਚ ਜਦੋਂ ਵਰਦਿਆਂ ਥੱਲੇ ਪਿਆਰਿਓ, ਇਹ ਹੈ ਪਹਾੜੀ ਇਲਾਕੇ ਦੇ ਥੱਲੇ ਉਹਦਾ ਮੁੱਖ ਦਰਵਾਜ਼ਾ ਹੈ, ਉਹ ਤੋਂ ਅੱਗੇ ਆ ਕਿਲ੍ਹਾ ਜਿਹੜਾ ਹੈ ਇਹ ਸ਼ੁਰੂ ਹੋ ਜਾਂਦਾ ਤੇ ਉੱਥੇ ਆ ਕਰਕੇ, ਕਿਉਂਕਿ ਅੰਦਰ ਕੋਈ ਵੀ ਵਿਅਕਤੀ ਜਾ ਨਹੀਂ ਸਕਦਾ, ਬਾਬਾ ਜੀ ਕੀ ਕਰਿਆ ਕਰਦੇ ਉੱਥੇ ਆ ਕਰਕੇ ਉਹ ਕਿਲ੍ਹੇ ਦੇ ਪੌੜ ਦੇ ਅੱਗੇ ਉਹਨਾਂ ਨੇ ਨਮਸਕਾਰ ਕਰਨੀ ਹੈ। ਕਿੰਨੀ ਸ਼ਰਧਾ ਹੈ, ਹਾਲਾਂਕਿ ਵੇਖਿਆ ਜਾਵੇ ਤਾਂ 3-4 ਕਿਲੋਮੀਟਰ ਦੂਰ ਉੱਥੇ ਕਿਲ੍ਹੇ ਦੇ ਵਿੱਚ, ਉੱਥੇ ਬੰਦੀਖਾਨੇ ਵਿੱਚ ਮਹਾਰਾਜ ਜੀ ਹੈ, ਲੇਕਿਨ ਉਹ ਤੋਂ ਪਹਿਲਾਂ ਹੀ ਜਿੱਥੋਂ ਪਹਾੜੀ ਸ਼ੁਰੂ ਹੁੰਦੀ ਹੈ ਤੇ ਜਿੱਥੇ ਉਹ ਅੱਗੇ ਬੰਦਿਆਂ ਨੂੰ ਰੋਕ ਦਿੱਤਾ ਜਾਂਦਾ, ਉੱਥੇ ਹੀ ਸਾਰੀਆਂ ਸੰਗਤਾਂ ਨਤਮਸਤਕ ਹੋ ਕਰਕੇ ਮਸ਼ਾਲਾਂ ਜਗਾ ਕਰਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸ਼ਬਦ ਕੀਰਤਨ ਦਾ ਗਾਇਨ ਕਰਦੇ, ਚੌਂਕੀ ਕੱਢਦੇ ਹੋਏ ਸਾਰੀ ਪਹਾੜੀ ਜਿਹੜੀ ਹੈ ਉਹਦੀ ਪਰਿਕਰਮਾ ਕਰਦੇ ਸਨ, ਉਹਨਾਂ ਨੂੰ ਦਿਖਾਉਣ ਦੇ ਲਈ ਕਿ ਜ਼ਾਲਮਾ ਜਿਸ ਨੂੰ ਤੂੰ ਨੇ ਕੈਦ ਦੇ ਵਿੱਚ ਪਾਉਣਾ ਕੀਤਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਹੈ, ਸਾਡੇ ਦਿਲ ਦੇ ਮਾਲਕ ਹਨ, ਦੋ ਜਹਾਨ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਉਹ ਬਾਦਸ਼ਾਹ। ਬਾਹਰੀ ਤੌਰ 'ਤੇ ਬਗਾਵਤ ਉੱਠ ਗਈ, ਅੰਤਰੀਵ ਤੌਰ 'ਤੇ ਪਿਆਰਿਓ ਜਿਹੜੇ ਗੁਰੂ ਕੇ ਸਿੱਖ ਜਿਹੜੇ ਹਨ, ਕਿਉਂਕਿ ਕਰਾਮਾਤ ਕਰਨੀ ਪੈਂਦੀ, ਦਿਖਾਉਣੀ ਪੈਂਦੀ, ਉਹਨਾਂ ਨੇ ਫਿਰ ਇਸ ਤਰ੍ਹਾਂ ਕਰਾਮਾਤਾਂ ਦਿਖਾਈਆਂ, ਸ਼ਕਤੀ ਦੇ ਰੂਪ ਧਾਰਨ ਕਰਕੇ ਉਹਨੂੰ ਰਾਤ ਨੂੰ ਜਾ ਕਰਕੇ ਤੰਗ ਕਰਦੇ ਸਨ। ਜਿਹੜਾ ਇਹ ਬੇਈਮਾਨ ਬੰਦੇ ਜਿਹੜੇ ਹੁੰਦੇ ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਨਾ ਪਿਆਰੇ, ਉਹ ਦਿਨੇ ਤਾਂ ਸੜ ਜਾਂਦਾ, ਲੇਕਿਨ ਰਾਤ ਨੂੰ ਉਹਨਾਂ ਨੂੰ ਚੈਨ ਨਹੀਂ ਪੈਂਦੀ ਹੈ। ਤਾਂ ਕਰਕੇ ਇਹੋ ਜਿਹੇ ਲੋਕ ਰਾਤ ਨੂੰ ਬੜਾ ਨਸ਼ਾ ਪੱਤਾ ਕਰਦੇ ਹਨ ਕਿ ਪਤਾ ਨਾ ਲੱਗੇ। ਰਾਤ ਨੂੰ ਪਿਆਰਿਓ ਉਹ ਸ਼ਕਤੀਆਂ ਉਹਨਾਂ ਨੂੰ ਨਹੀਂ ਛੱਡਦੀਆਂ, ਉਹਨਾਂ ਦੇ ਦੁਆਲੇ ਹੋ ਜਾਂਦੀਆਂ। ਜਦੋਂ ਗੁਰੂ ਕੇ ਸਿੱਖ ਸ਼ੇਰ ਬਣ ਕੇ ਚੜ ਜਾਂਦਾ, ਇਹ ਹੋ ਜਾਂਦਾ, ਬੜਾ ਪਰੇਸ਼ਾਨ ਹੋ ਗਿਆ, ਕਈ ਵਾਰ ਉਹਦਾ ਦਮ ਨਿਕਲਣਾ ਸ਼ੁਰੂ ਹੋ ਗਿਆ। ਇਹਨੇ ਜਦੋਂ ਪੜਤਾਲ ਕੀਤੀ, ਇਹਦੀ ਘਰਵਾਲੀ ਬੜੀ ਸ਼ਰਧਾਵਾਨ ਸੀ, ਉਹਨੇ ਵੇਖਿਆ ਕਿ ਜੀ ਇਹ ਤਾਂ ਰਾਤ ਨੂੰ ਸੌਂਦਾ ਨਹੀਂ, ਬਹੁਤ ਪਰੇਸ਼ਾਨ ਹੋ ਰਿਹਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਗਈਆਂ। ਅਤੇ ਉਸ ਵੇਲੇ ਫਿਰ ਅਤੇ ਜਿਹੜੇ ਮਹਾਂਪੁਰਖ ਜਿਹੜੇ ਹਨ ਸਾਈਂ ਮੀਆਂ ਮੀਰ ਜੀ ਨੇ ਵੀ, ਉਹਨਾਂ ਨੇ ਵੀ ਬਚਨ ਕੀਤਾ ਕਿ ਬਾਦਸ਼ਾਹ ਤੂੰ ਨੇ ਪਾਪ ਕਰਨਾ ਕੀਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਤੂੰ ਛੱਡ ਦੇ, ਤੂੰ ਰਾਜੀ ਹੋ ਜਾਵੇਗਾ। ਅਤੇ ਦੂਜੇ ਪਾਸੇ ਪੂਰੇ ਪੰਜਾਬ ਦੇ ਵਿੱਚ ਬਗਾਵਤ ਉੱਠ ਰਹੀ ਹੈ, ਉਹਨੂੰ ਮਜਬੂਰਨ ਸਤਿਗੁਰੂ ਮਹਾਰਾਜ ਜੀ ਨੂੰ ਛੱਡਣਾ ਪਿਆ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਵਿਅਕਤੀ ਚੱਲ ਕਰਕੇ ਗਿਆ ਅਤੇ ਚੱਲ ਕਰਕੇ ਬਾਹਰ ਆਇਆ, ਅਤੇ ਜਦੋਂ ਮਹਾਰਾਜ ਜੀ ਜਾਣ ਲੱਗੇ ਨਾ, ਸਾਰੇ ਰਾਜੇ ਪਿਆਰਿਓ ਅੱਗੇ ਆ ਕੇ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਜੰਗਲ ਦੇ ਵਿੱਚ ਮੰਗਲ ਲਾ ਦਿੱਤਾ, ਜਿਉਣ ਦੀ ਜਾਚ ਸਾਨੂੰ ਦਿਖਾਈ ਸੀ, ਇੱਥੇ ਰੌਣਕਾਂ ਲੱਗ ਗਈਆਂ, ਇੱਥੇ ਕੈਦ ਖਾਨੇ ਦੇ ਵਿੱਚ ਜਿੱਥੇ ਅਸੀਂ ਚੀਕਾਂ ਮਾਰਦੇ ਸੀ, ਇੱਥੇ ਸ਼ਬਦ ਕੀਰਤਨ ਦੇ ਨਾਲ ਗੁਰਬਾਣੀ ਦੇ ਨਾਲ ਇਹ ਸਾਰਾ ਇਲਾਕਾ ਗੂੰਜ ਉੱਠਿਆ, ਹੁਣ ਛੱਡ ਕੇ ਜਾ ਰਹੇ ਹੋ, ਅਸੀਂ ਉਂਝੀ ਮਰ ਜਾਣਾ, ਮਹਾਰਾਜ ਸਾਡਾ ਕੌਣ ਵਾਲੀ ਹੋਵੇਗਾ। ਮੇਰੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਕਿ ਅਸੀਂ ਇਕੱਲੇ ਨਹੀਂ ਆਉਣਾ, ਇਹ ਸਾਰੇ ਜਿਹੜੇ ਹਨ ਰਾਜਿਆਂ ਨੂੰ ਅਸਾਂ ਨੇ ਲੈ ਕੇ ਜਾਣਾ ਹੈ। ਅਤੇ ਉਸ ਵੇਲੇ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ, ਸਾਰੇ ਸ਼ਾਹੀ ਕੈਦੀ ਹਨ। ਫਿਰ ਇਹ ਵੀ ਕਿਹਾ ਜਾਂਦਾ ਅਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਭਾਈ ਵਾਅਦਾ ਕਰੋ ਕਿ ਅੱਗੇ ਤੋਂ ਬਗਾਵਤ ਨਹੀਂ ਕਰੋਗੇ, ਅੱਗੇ ਤੋਂ ਇਹ ਨਹੀਂ ਕਰੋਗੇ, ਕਿਉਂਕਿ ਸਮਾਂ ਇਹੋ ਜਿਹਾ ਸੀ। ਉਹਨਾਂ ਨੇ ਉਹ ਵੀ ਅਤੇ ਨਾਲ ਰਾਜੇ ਨੇ ਬਾਦਸ਼ਾਹ ਨੇ ਇਹ ਵੀ ਕਿਹਾ ਕਿ ਇੱਕ ਕੰਮ ਕਰੋ ਕਿ ਸਤਿਗੁਰੂ ਮਹਾਰਾਜ ਜਿੰਨੇ ਵਿਅਕਤੀ ਕੈਦੀ ਜਿਹੜੇ ਹਨ ਤੁਹਾਡੇ ਨਾਲ ਲੱਗ ਕਰਕੇ ਆ ਸਕਦੇ ਨਾ, ਉਹਨਾਂ ਨੂੰ ਮੈਂ ਰਿਹਾਅ ਕਰ ਦੇਵਾਂਗਾ, ਬਾਕੀਆਂ ਨੂੰ ਤਾਂ ਰਿਹਾਅ ਨਹੀਂ ਕਰਨਾ ਹੈ। ਇਹਨੂੰ ਇਹ ਸੀ ਕਿ ਭਾਈ ਕਿੰਨਿਆਂ ਨੂੰ ਨਾਲ ਲੈ ਕੇ ਆਉਣਗੇ, ਕਿ ਦੋ ਹੱਥਾਂ ਦੇ ਵਿੱਚ ਦੋ ਬੰਦਿਆਂ ਦਾ ਹੱਥ ਫੜ ਲਿਆ ਜਾਂ, ਔਰ ਦੋ ਚਾਰ ਬੰਦੇ ਮਹਾਰਾਜ ਜੀ ਦੀਆਂ ਹਥੇਲੀਆਂ ਜਾਂ ਬਾਹਾਂ ਨੂੰ ਪਕੜ ਲਿਆ, ਬਹੁਤ ਹੋ ਗਿਆ, 4-5 ਵਿਅਕਤੀ ਪਿਆਰਿਓ ਆ ਸਕਦੇ। ਇਹਨੇ ਇਹ ਵਚਨ ਕੀਤਾ, ਮੇਰੇ ਪਾਤਸ਼ਾਹ ਜੀ ਨੇ ਕਿਹਾ ਸਿੱਖੋ ਕਿ ਵਧੀਆ ਸਾਡੇ ਲਈ ਚੋਲਾ ਸਿਲਾਓ, ਅਤੇ ਚੋਲੇ ਦੇ ਵਿੱਚ ਪਿਆਰਿਓ ਜਿਹੜੀਆਂ ਤਣੀਆਂ ਹੁੰਦੀਆਂ, ਤਣੀਆਂ ਇਹੋ ਜਿਹੀਆਂ ਤਣੀਆਂ ਬਣਾਈਆਂ ਗਈਆਂ, 52 ਕਿਹਾ ਜਾਂਦਾ।

ਅਸੀਂ ਉਹਨੂੰ ਛੱਡ ਦੇਵਾਂਗੇ। ਉਹਨਾਂ ਨੂੰ ਪਿਆਰਿਓ ਇੱਕ ਇੱਕ ਰਾਜੇ ਨੂੰ ਇੱਕ ਇੱਕ ਕਲੀ ਪਕੜਾ ਦਿੱਤੀ। ਉਹ ਆਏ ਦੋ ਰਹਿ ਗਏ। ਕਹਿਣ ਲੱਗੇ ਮਹਾਰਾਜ ਅਸੀਂ ਕੀ ਕੀਤਾ, ਅਸੀਂ ਮਰ ਜਾਣਾ। ਮਹਾਰਾਜ ਜੀ ਨੇ ਦੋਵੇਂ ਹੱਥ ਉਹਨਾਂ ਨੂੰ ਦੇ ਦਿੱਤੇ। ਇਸ ਤਰ੍ਹਾਂ ਮੇਰੇ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ।

0: ਰਾਜ ਉਹਨਾਂ ਨੇ 52 ਰਾਜਿਆਂ ਦੀ ਬੰਦ ਖਲਾਸੀ ਕਰਨੀ ਕੀਤੀ ਤੇ ਉਹ ਸਿੱਖ ਨੇ ਬਾਲਾ ਰਾਵ ਰੁਸਤਮ ਰਾਵ ਨੂੰ ਕਿਹਾ ਕਿ ਭਾਈ ਤੁਸੀਂ ਡਰੋ ਨਾ ਤੇ ਜਿੱਥੇ ਕਿੱਥੇ ਅੱਜ ਵੀ ਆਪਾਂ ਸਤਿਗੁਰੂ ਮਹਾਰਾਜ ਜੀ ਨੇ ਮਹਾਰਾਜ ਜੀ ਨੂੰ ਜਦੋਂ ਆਪਾਂ ਯਾਦ ਕਰਕੇ ਬਚਨ ਕਰਦੇ ਹਾਂ ਸਭ ਥਾਈ ਹੋਏ ਸਹਾਏ ਇਹ ਜੋ ਆਪਾਂ ਅਰਦਾਸ ਕਰਦੇ ਨਾ ਸਾਧ ਸੰਗਤ ਜੀ ਇਹ ਅਰਦਾਸ ਦਾ ਕੇਂਦਰੀ ਭਾਵ ਹੈ ਜੋ ਇਹ ਹਰ ਕੋਈ ਸਤਿਗੁਰੂ ਮਹਾਰਾਜ ਜੀ ਦੇ ਨਾਲ ਲਾ ਕਰਕੇ ਇਹ ਜੁੜ ਸਕਦਾ ਜਦੋਂ ਵਿਆਖਿਆ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਤਿਗੁਰੂ ਮਹਾਰਾਜ ਹਰ ਥਾਂ ਦੇ ਉੱਤੇ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹਨ
1: ਸ੍ਰੀ ਗੋਬਿੰਦ ਸਿੰਘ ਗੁਰੂ
0: ਤੇ ਉਹ ਸਿੱਖ ਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਹੁਣ ਮੌਜੂਦਾ ਸਤਿਗੁਰੂ ਹਨ ਤੇ ਇਹ ਸਿੱਖ ਨੂੰ ਪਿਆਰੇ ਉਸ ਵੇਲੇ ਪਤਾ ਨਹੀਂ ਸੀ ਭਾਵ ਕੇ ਇਹਨੇ ਕਿਹਾ ਕਿ ਸਤਿਗੁਰੂ ਮਹਾਰਾਜ ਜੀ ਦਾ ਭਾਈ ਇੱਥੇ ਹੀ ਤੁਹਾਡੇ ਇਲਾਕੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇੱਥੋਂ 350-400 ਕਿਲੋਮੀਟਰ ਵਿੱਥ ਦੇ ਉੱਤੇ ਮਹਾਰਾਜ ਜੀ ਨੇ ਸ਼ਹਿਰ ਵਸਾਇਆ ਸ੍ਰੀ ਅਬਚਨ ਨਗਰ ਹਜੂਰ ਸਾਹਿਬ ਉੱਥੇ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ
1: ਪਾਤਸ਼ਾਹ
0: ਜੋ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਖਾਲਸਾ ਪੰਥ ਚਲਾਉਣਾ ਕੀਤਾ ਖਾਲਸੇ ਪੰਥ ਨੂੰ ਪ੍ਰਗਟ ਕਰਨਾ ਕੀਤਾ ਤੇ ਇੱਕ ਪਠਾਨ ਜਿਹੜਾ ਨਾ ਪਿਆਰਿਆ ਉਹਨੇ ਜਦੋਂ ਵੇਖਣਾ ਕੀਤਾ ਤੇ ਉਹਨੇ ਵੇਖਿਆ ਕਿ ਭਾਈ ਕਿ ਸਤਿਗੁਰੂ ਮਹਾਰਾਜ ਜੀ ਦਾ ਸੁਜਸ ਹੋ ਰਿਹਾ ਉਹ ਪਠਾਨ ਵੀ ਉਹੀ ਜੇਲ੍ਹ ਦੇ ਵਿੱਚ ਸੀ ਉਹ ਪਠਾਨ ਪੁੱਤ ਵੀ ਜਿਹੜਾ ਉਹਨੇ ਵੀ ਜਾ ਕਰਕੇ ਉੱਥੇ ਬਚਨ ਕਰਨਾ ਕੀਤਾ
1: ਗੁਰੂ ਬੜੋ ਬਹਾਦਰ ਹੀਰਾ
0: ਤੇ ਜਦੋਂ ਉਹਦੇ ਕੰਨਾਂ ਦੇ ਵਿੱਚ ਨਾਮ ਪਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਪਠਾਨ ਕਹਿਣ ਲੱਗਾ ਹਾਂ ਭਾਈ ਇਹ ਤਾਂ ਪੰਜਾਬ ਦੇ ਸਤਿਗੁਰੂ ਅਨੰਦਪੁਰ ਵਾਲੇ ਸਤਿਗੁਰੂ ਕੀ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ
1: ਚਮਕੌਰ ਅਨੰਦਪੁਰ
0: ਤੇ ਉਹ ਪਠਾਨ ਨੇ ਆਪ ਕਿਹਾ ਕਿ ਚਮਕੌਰ ਸਾਹਿਬ ਦੇ ਵਿੱਚ ਤੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਜੰਗ ਕਰਨੇ ਕੀਤੇ
1: ਤੀਰ ਕਰ ਜੋਰ ਪ੍ਰਹਾਰ
0: ਤੇ ਉੱਥੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਤੀਰਾਂ ਦੀ ਬੌਛਾੜ ਕਰਨੀ ਕੀਤੀ
1: 10,000
0: ਤੇ ਸਤਿਗੁਰੂ ਮਹਾਰਾਜ ਨੇ ਤਾਂ ਹਜ਼ਾਰਾਂ ਬੰਦਿਆਂ ਨੂੰ ਤੀਰ ਚਲਾ ਕਰਕੇ ਵਿਣ ਦੇਣਾ ਕੀਤਾ ਉਹ ਸਤਿਗੁਰੂ ਮਹਾਰਾਜ ਮੈਂ ਖੁਦ ਵੇਖਿਆ ਮੇਰਾ ਬਾਪ ਆਦਿਕ ਉਹ ਵੀ ਦੱਸਦੇ ਕਿ ਉਹ ਜੰਗ ਦੇ ਵਿੱਚ ਉਹ ਵੀ ਗਏ ਕਿਉਂਕਿ ਜਦੀਆਂ ਫੌਜਾਂ ਹੁੰਦੀਆਂ ਨਾ ਸਾਧ ਸੰਗਤ ਜੀ ਜਿਸ ਤਰ੍ਹਾਂ ਅੱਜ ਵੀ ਆਪਾਂ ਵੇਖਦੇ ਹਾਂ ਕਿ ਫੌਜ ਕਿੱਥੋਂ ਦੀ ਹੁੰਦੀ ਆ ਉਹ ਕਿੱਥੇ ਜਾ ਕਰਕੇ ਜੰਗ ਕਰਦੀ ਹੈ ਇਹ ਇੱਥੋਂ ਦੀ ਕਿਉਂਕਿ ਸ਼ਾਹੀ ਫੌਜਾਂ ਸਨ ਤੇ ਉਹਨਾਂ ਨੇ ਕਿਹਾ ਪਠਾਨ ਕਹਿੰਦਾ ਜੀ ਮੈਂ ਵੀ ਖੁਦ ਵੇਖਿਆ ਉਹ ਬਹੁਤ ਵੱਡੇ ਮਹਾਬਲੀ ਸਤਿਗੁਰੂ ਹਨ ਕਰਾਮਾਤੀ ਹਨ ਇੱਕ ਤੀਰ ਚਲਾ ਕਰਕੇ ਕਈਆਂ ਨੂੰ ਉਹ ਵਿਣ ਦਿਆ ਕਰਦੇ ਸਨ ਉਹ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਚਾਹੁੰਦਾ ਨਾ ਉਹ ਹਰ ਸ਼ੈ ਦੀ ਰਚਨ ਵਾਲੇ ਹਨ ਹਰ ਕਾਰ ਨੂੰ ਕਰਨ ਵਾਲੇ ਹਨ ਉਹਨਾਂ ਦਾ ਤੀਰ ਕਹਿੰਦਾ ਜੀ ਦੋ ਦੋ ਕੋਸ ਤੱਕ ਸਤਿਗੁਰੂ ਮਹਾਰਾਜ ਜੀ ਦਾ ਤੀਰ ਜਿਹੜਾ ਹੈ ਉਹ ਜਾਇਆ ਕਰਦਾ ਇਹ ਖੁਦ ਅਸਾਂ ਨੇ ਪ੍ਰਤੱਖ ਵੇਖਿਆ ਇਹੋ ਜਿਹੇ ਸਤਿਗੁਰੂ ਮਹਾਰਾਜ ਜੀ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਜਿਹੜੀਆਂ ਚੜ ਕਰਕੇ ਆਈਆਂ ਮੁੱਠੀ ਪਰ ਫੌਜਾਂ ਹੋਇਆ ਕਰਦੀ ਸੀ ਤੇ ਉਹਨਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਚੜ ਕਰਕੇ ਆਇਆ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਕੀਤਾ ਉਹ ਸਿੰਘ ਕਹਿਣ ਲੱਗਾ ਕਿ ਭਾਈ ਬਾਲਾ ਰਾਓ ਰੁਸਤਮ ਰਾਓ ਇਹ ਮਨੁੱਖ ਦੀ ਬੰਦੇ ਦੀ ਤੁਸੀਂ ਕੀ ਗੱਲ ਕਰਦੇ ਹੋ ਇਹ ਸਤਿਗੁਰੂ ਮਹਾਰਾਜ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਤੇਰਾ ਨਾਮ ਤੇਰਾ ਸੰਗ ਸਹਾਈ ਜਿੱਥੇ ਸਾਰੇ ਚੁੱਪ ਕਰੋ ਜਿੱਥੇ ਸਾਰੇ ਲੋਕ ਸਾਥ ਛੱਡ ਦਿੰਦੇ ਹਨ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਵਲੀ ਹੁੰਦੇ ਉਹ ਸਹਾਇਤਾ ਕਰਦੇ
1: ਬਾਲੇ ਰਾਏ ਸੁਨੀ ਚਿਤ ਲਾਏ
0: ਇਹ ਬਚਨ ਸਾਧ ਸੰਗਤ ਜੀ ਜਦੋਂ ਬਾਲਾ ਰਾਵ ਨੇ ਸਰਵਣ ਕਰਨਾ ਕੀਤਾ ਬਾਲਾ ਰਾਵ ਦੀ ਸ਼ਰਧਾ ਜਿਹੜੀ ਹੈ ਉਹ ਬਹੁਤ ਜ਼ਿਆਦੀ ਵੱਧ ਗਈ ਹੈ
1: ਸਿੰਘ ਜੀ ਉੱਠ ਅਰਦਾਸ
0: ਤੇ ਉਹ ਕਹਿਣ ਲੱਗਾ ਜਦੋਂ ਉਹ ਪਾਠ ਵੀ ਕਰਦਾ ਸੀ ਨਾ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਕਹਿ ਸਤਿਗੁਰੂ ਮਹਾਰਾਜ ਇਹ ਸੁਖਮਨੀ ਸਾਹਿਬ ਜੀ ਦਾ। ਕਈ ਗੁਰਮੁਖ ਪਿਆਰੇ ਕਹਿੰਦੇ ਕਿ ਉਹ ਰੋਜ਼ ਸੁਖਮਨੀ ਸਾਹਿਬ ਦਾ ਜਾਪ ਕਰਦਾ। ਜਦ ਇਹ ਪੰਕਤੀਆਂ ਆਉਂਦੀਆਂ ਤੇ ਬਾਲਾ ਰਾਵ ਰੁਸਤਮ ਰਾਜ ਪੁੱਛਦੇ ਕਿ ਮਹਾਰਾਜ ਤੁਸੀਂ ਪੜ੍ਹਦੇ ਹੋ ਕਿ ਬੰਧਨਾਂ ਨੂੰ ਕੱਢਦੇ ਕਿ ਇਹ ਮੇਰੇ ਬੰਧਨ ਪਏ ਹੋਏ ਆ, ਗੁਰੂ ਮਹਾਰਾਜ ਜੀ ਇਹਨੂੰ ਵੀ ਕੱਟ ਦੇਣਗੇ। ਉਹਨੇ ਕਿਹਾ ਕਿ ਇੱਥੋਂ ਦੇ ਨਹੀਂ ਭਾਈ, ਉਹ ਤਾਂ ਜਮਾਂ ਦੀਆਂ ਫਾਹੀਆਂ ਨੂੰ ਕੱਟ ਦਿੰਦੇ ਹਨ, ਜੰਬ ਦੇ ਬੰਧਨ ਜਿਹੜੇ ਉਹ ਕੱਟ ਦਿੰਦੇ ਹਨ। ਤੇ ਇੱਕ ਕੰਮ ਕਰੋ ਖਾਲਸਾ ਜੀਓ, ਤੁਸੀਂ ਤਾਂ ਸਾਰਿਆਂ ਦੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋ, ਸਾਡੇ ਵੀ ਬੰਦ ਖਲਾਸੀ ਦੀ ਤੁਸੀਂ ਅਰਦਾਸ ਕਰਨਾ ਕਰੋ। ਤੇ ਉਹਨਾਂ ਨੇ ਵਚਨ ਕੀਤਾ, ਗੁਰਕੀਨੀ ਬੰਦ ਖਲਾਸ, ਜੇ ਸਤਿਗੁਰੂ ਮਹਾਰਾਜ ਜੀ ਨੇ ਸਾਡੀ ਬੰਦ ਖਲਾਸੀ ਕਰ ਦਿੱਤੀ ਨਾ, ਤੇ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਬਹੁਤ ਸੇਵਾ ਕਰਾਂਗੇ। ਤੇ ਪੰਚਾਮ੍ਰਿਤ, ਕਿਉਂਕਿ ਇਹ ਅਰਦਾਸ ਜਿਹੜੀ ਨਾ ਸਾਧ ਸੰਗਤ ਦੀ ਜੋ ਭਾਵਨਾ ਜਿਹੜੀ ਹੈ, ਇਹ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਖਦੀ ਹੈ। ਦੇਖੋ ਬਾਕੀ ਵੀ ਪ੍ਰਸ਼ਾਦ ਆਪਾਂ ਚਲਾਉਂਦੇ ਹਾਂ, ਚਲਾਉਣਾ ਚਾਹੀਦਾ ਹੈ, ਲੇਕਿਨ ਸਭ ਤੋਂ ਜੋ ਹੈ ਮਰਿਆਦਾ ਜਿਹੜੀ ਹੈ ਉਹ ਕੜਾ ਪ੍ਰਸ਼ਾਦ ਦੀ ਹੈ। ਅੱਜ ਵੀ ਪਿਆਰਿਓ ਸੰਗਤਾਂ ਜੋ ਸੁਖਨਾ ਸੁਖ ਦੀਆਂ ਨਾ, ਉਹ ਕੜਾ ਪ੍ਰਸ਼ਾਦੀ ਦੇਗ ਉਹ ਲਿਆ ਕਰਕੇ ਉਹ ਆਪ ਅਰਦਾਸਾਂ ਕਰਾਉਂਦੀਆਂ ਕਿ ਮਹਾਰਾਜ ਸਤਿਗੁਰੂ ਮਹਾਰਾਜ ਕਿਰਪਾ ਕਰੋ, ਸਾਡਾ ਇਹ ਕਾਰਜ ਜਿਹੜਾ ਰਾਸ ਕਰਨਾ ਕਰੋ। ਇਹਨਾਂ ਨੂੰ ਦੇਖੋ ਇਹਦਾ ਮਤਲਬ ਕਿ ਇਹਨਾਂ ਨੂੰ ਮਰਿਆਦਾ ਦਾ ਪਤਾ ਚੱਲ ਗਿਆ। ਤੇ ਇਹਨਾਂ ਨੇ ਕਿਹਾ ਕਿ ਤੁਸੀਂ ਪੰਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਅਰਦਾਸ ਬੇਨਤੀ ਕਰਨਾ ਕਰੋ ਸਾਡੀ ਬੰਦ ਖਲਾਸੀ ਦੀ।
1: ਸੁਨਤ ਸਿੰਘ ਕੀਨੀ ਅਰਦਾਸ
0: ਸੁਣ ਕਰਕੇ ਗੁਰੂ ਕੇ ਸਿੱਖ ਨੇ ਪਿਆਰਿਓ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਭਾਈ ਬਾਲਾ ਰਾਵ ਤੇ ਰੁਸਤਮ ਰਾਵ ਇਹਨਾਂ ਦੇ ਬੰਦ ਖਲਾਸੀ ਦੀ ਅਰਦਾਸ ਕਰਨੀ ਕੀਤੀ। ਉਹ ਤੋਂ ਬਾਅਦ ਇਹ ਗੁਰਮੁਖ ਪਿਆਰੇ ਦੇਖੋ, ਗੁਰੂ ਕਾ ਪਿਆਰਾ ਇੰਜ ਹੀ ਹੁੰਦਾ ਸਾਧ ਸੰਗਤ ਜੀ, ਤੇ ਉਹ ਨਾਮ ਬਾਣੀ ਦੀ ਚੇਟਕ ਰੋਂ ਲਾ ਦਿੰਦਾ ਹੈ। ਇਹੀ ਤਾਂ ਜਿਹੜੇ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਇਹਨਾਂ ਦੀ ਪ੍ਰਤੱਖ ਇਹ ਕਰਾਮਾਤ ਹੈ। ਇਹ ਦੂਜਿਆਂ ਦੇ ਔਗੁਣ ਜਾਂ ਉਹਨਾਂ ਦੇ ਜਿਹੜਾ ਸੁਭਾਵ ਨੂੰ ਕਬੂਲਦੇ ਨਹੀਂ, ਸਗੋਂ ਪਿਆਰਿਓ ਆਪਣਾ ਰੰਗ ਜਿਹੜਾ ਉਹਨਾਂ ਨੂੰ ਲਾ ਦਿੰਦੇ ਹਨ ਜਿਹੜਾ ਕੱਚਾ ਹੁੰਦਾ। ਇੱਕ ਗੱਲ ਯਾਦ ਰੱਖੋ, ਆਪਾਂ ਸੰਗਤ ਬੋਲਦੇ ਨਾ ਕਿ ਜੀ ਚੰਗੇ ਦੀ ਸੰਗਤ ਕਰਨਾ ਕਰੋ, ਸਮਝ ਲਓ ਪਿਆਰਿਓ ਇੱਕ ਚੰਗਾ ਵਿਅਕਤੀ ਹੈ ਤੇ ਇੱਕ ਮਾੜਾ ਵਿਅਕਤੀ ਹੈ। ਆਪਾਂ ਦੋਵਾਂ ਨੂੰ ਰਲਾ ਲਿਆ ਤੇ ਸਮਝ ਲਿਓ ਕਿ ਮਾੜਾ ਪ੍ਰਵਿਰਤੀ ਵਾਲਾ ਬੰਦਾ ਜਿਹੜਾ ਹੈ ਉਹਨੇ ਚੰਗੇ ਬੰਦੇ ਨੂੰ ਵੀ ਜੇ ਮਾੜਾ ਬਣਾ ਦਿੱਤਾ, ਚੋਰ ਉਚੱਕਾ ਬਣਾ ਦਿੱਤਾ, ਤੇ ਇਹ ਸਮਝ ਲੈਣਾ ਚਾਹੀਦਾ ਕਿ ਭਾਈ ਉਹ ਚੰਗਾ ਬੰਦਾ ਪੂਰਾ ਨਹੀਂ ਸੀ, ਭਾਵ ਕਿ ਚਲੋ ਥੋੜ੍ਹੀ ਚੰਗਿਆਈ ਸੀ ਅੰਦਰ, ਖਾਤੇ ਉਹਦੇ ਅੰਦਰ ਮੈਲ ਭਰੀ ਹੋਈ ਹੈ। ਇਹ ਜਿਸ ਤਰ੍ਹਾਂ ਪਿਆਰਿਓ ਇਹ ਹੁੰਦਾ ਨਾ, ਮੈਂ ਇੱਕ ਬੇਨਤੀ ਕਰਾਂ ਦ੍ਰਿਸ਼ਟਾਂਤ ਵੱਲ, ਆਪਾਂ ਇਹ ਕਰਦੇ ਹਾਂ ਲੋਹ ਚਿੰਬਕ ਜਿਹੜਾ ਹੁੰਦਾ ਉਹਦੇ ਵਿੱਚ ਪਿਆਰਿਓ ਪਾਵਰ ਹੁੰਦੀ ਹੈ, ਜਿੰਨੀ ਲੋਹ ਚਿੰਬਕ ਦੇ ਵਿੱਚ ਪਾਵਰ ਹੋਵੇ ਨਾ ਉਨਾ ਜ਼ਿਆਦਾ ਉਹ ਲੋਹੇ ਨੂੰ ਆਪਣੇ ਵੱਲ ਖਿੱਚਦਾ। ਜੇ ਉਹਦੇ ਅੰਦਰ ਪਾਵਰ ਨਾ ਹੋਵੇ ਪਿਆਰਿਓ, ਕਮਜ਼ੋਰ ਹੋਵੇ, ਉਹ ਖੁਦ ਜਾ ਕਰਕੇ ਉਹਦੇ ਨਾਲ ਚਿਪਕ ਜਾਂਦਾ। ਇਹੋ ਜਿਹੀ ਗੱਲ ਹੁੰਦੀ ਹੈ। ਤੇ ਇਸ ਤਰ੍ਹਾਂ ਜਿਹੜੇ ਚੜ੍ਹਦੀ ਕਲਾ ਵਾਲੇ ਹੁੰਦੇ ਹਨ ਤੇ ਉਹਨਾਂ ਦਾ ਅਸਰ ਦੂਜਿਆਂ ਦੇ ਉੱਤੇ ਪੈਂਦਾ। ਇਹਦਾ ਮਤਲਬ ਕਿ ਗੁਰੂ ਕੇ ਸਿੱਖ ਉਹ ਜਿਹੜਾ ਪਹਿਰੇਦਾਰ ਜਿਹੜਾ ਬਹੁਤ ਚੜ੍ਹਦੀ ਕਲਾ ਵਾਲਾ, ਉਹਦਾ ਅਸਰ ਜਿਹੜਾ ਨਾਮ ਬਾਣੀ ਦੀ ਰੰਗਤ ਜਿਹੜੀ ਆ ਬਾਲਾ ਰਾਵ ਤੇ ਰੁਸਤਮ ਰਾਮ ਨੂੰ ਲੱਗ ਗਈ। ਇਹ ਗੁਰੂ ਘਰ ਦੇ ਮੁਰੀਦ ਬਣ ਗਏ। ਇਹ ਰੋਜ਼ ਪਿਆਰੇ ਉੱਥੇ ਜੇਲ੍ਹ ਦੇ ਵਿੱਚ ਬੈਠ ਕਰਕੇ ਕਈ ਕਈ ਸੁਖਮਨੀ ਸਾਹਿਬ, ਜਪਜੀ ਸਾਹਿਬ ਆਦਿਕ ਬਾਣੀ ਦਾ ਜਾਪ ਕਰਿਆ ਕਰਦੇ ਹਨ। ਬਹੁਤ ਪ੍ਰੇਮ ਦੇ ਨਾਲ ਪਿਆਰਿਓ ਇਹ ਆਪਣੇ ਮਨ ਕਰਕੇ ਬਾਣੀ ਦਾ ਜਾਪ ਕਰਿਆ ਕਰਦੇ। ਇਸ ਦਿਨ ਦਿਨ ਰਾਤ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਇਹਨਾਂ ਨੇ ਧਿਆਨ ਟਿਕਾਉਣਾ ਕੀਤਾ। ਇਸ ਤਰ੍ਹਾਂ ਇੱਕ ਦਿਨ ਪਿਆਰਿਓ ਅੱਧੀ ਰਾਤ ਨੂੰ ਇਹ ਸਿਮਰਨ ਕਰ ਰਹੇ ਸਨ।
1: ਸ੍ਰੀ ਗੋਬਿੰਦ
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਦ੍ਰਿਸ਼ ਰੂਪ ਦੇ ਵਿੱਚ ਪ੍ਰਗਟ ਹੋਏ। ਇਹਨਾਂ ਨੂੰ ਜਦੋਂ ਘੋੜਿਆਂ ਦੀਆਂ ਟਾਪਾਂ ਦੀ ਜਦੋਂ ਆਵਾਜ਼ ਸੁਣਾਈ ਦਿੱਤੀ ਤੇ ਉਸ ਵੇਲੇ ਇਹ ਅੱਧੀ ਰਾਤ ਨੂੰ ਉੱਠ ਕਰਕੇ ਕੀ ਤੱਕਦੇ ਹਨ ਤੇ ਬੜੇ ਵਿਸਮਿਤ ਹੋ ਕਰਕੇ

ਕਰਦੇ ਹੋ ਚੇਤੇ ਕਰਦੇ ਹੋ ਅਸੀਂ ਉਹੀ ਹਾਂ ਉਹ ਤੁਹਾਡੀ ਸਹਾਇਤਾ ਕਰਨ ਦੇ ਲਈ ਪਹੁੰਚੇ ਹੋਏ ਹਨ ਭਾਈ ਬਾਲਾ ਰਾਵ ਰੁਸਤਮ ਰਾਵ ਹੁਣ ਤੁਸੀਂ ਦੇਰੀ ਨਾ ਕਰਨਾ ਕਰੋ ਤੁਰੰਤ ਉੱਠ ਜਾਓ ਤੇ ਉਸ ਵੇਲੇ ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਪੈਰਾਂ ਦੇ ਵਿੱਚ ਬੇੜੀਆਂ ਹੱਥ ਕੜੀਆਂ ਹਨ ਤੇ ਇਸ ਤਰ੍ਹਾਂ ਹੀ ਮੇਰਾ ਛੋਟਾ ਭਰਾ ਜਿਹੜਾ ਬਾਲਾ ਰਾਵ ਕਹਿਣ ਲੱਗਾ ਕਿ ਰੁਸਤਮ ਰਾਵ ਜਿਹੜਾ

0: ਤੇਰੀਆਂ ਬੇੜੀਆਂ ਟੁੱਟ
1: ਜਾਣਗੀਆਂ।
0: ਇਸ ਤਰ੍ਹਾਂ ਸੁਣ ਕਰਕੇ ਬਾਲਾ ਰਾਵ ਨੇ ਰੁਸਤਮ ਰਾਮ ਨੂੰ ਜਗਾਉਣਾ ਕੀਤਾ। ਜਦੋਂ ਇਹਨੇ ਨਾਮ ਦਾ ਆਰਾਧਨ ਕਰਨਾ ਕੀਤਾ, ਨਾਮ ਨੂੰ ਧਿਆਉਣਾ ਕੀਤਾ, ਪਿਆਰਿਆ ਉਹਦੀਆਂ ਬੇੜੀਆਂ ਟੁੱਟ ਗਈਆਂ।
1: ਦੋਨੋਂ ਗੁਰ ਚਰਨੀ ਪਰੇ
0: ਉੱਠ ਕਰਕੇ ਦੋਵੇਂ ਭਰਾ ਮਹਾਰਾਜ

ਮਹਾਰਾਜ ਆਪ ਜੀ ਨੇ ਕਿਰਤਾਰਥ ਕਰ ਦਿੱਤਾ, ਸਾਨੂੰ ਧਨ ਧਨ ਕਰ ਦਿੱਤਾ। ਮਹਾਰਾਜ ਜੀ ਨੇ ਕਿਹਾ ਕਿ ਭਾਈ ਜਿਹੜਾ ਮੇਰਾ ਸਿੱਖ ਹੁੰਦਾ ਨਾ, ਜਿਹੜਾ ਦਿਨ ਰਾਤੀ ਆਰਾਧਿਆ ਹੋ ਪਿਆਰੋ ਨਿਮਖ ਨਾ ਕੀ ਜਾ ਢੀਲਾ, ਦਿਨ ਰਾਤ ਜੋ ਸਾਡਾ ਸਿਮਰਨ ਕਰਦਾ ਵਾਹਿਗੁਰੂ ਜੀ।

ਤੂੰ ਨਹਿ ਛੁਟੈ ਨਿਕਟ ਨਾ ਜਾਈ ਹ ਦੂਤ। ਹਦ ਜਮ ਬੋਲਦਾ ਕੇ ਜਿਥੇ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ, ਜਿਥੇ ਨਾਮ ਪਾਣੀ ਦਾ ਪੈਰਾ ਹੈ, ਜਿਥੇ ਜਿਨ੍ਹਾਂ ਘਰਾਂ ਦੇ ਵਿੱਚ ਭਜਨ ਬੰਦਗੀ ਕਰਦੇ ਹਨ, ਸ਼ੁਭ ਕਰਮ ਕਰਦੇ ਹਨ, ਯਮ ਬੋਲਦਾ ਕੇ ਦੂਤੋ ਕਦੇ ਗਲਤੀ ਦੇ ਨਾਲ ਉਹਨਾਂ ਦੇ ਕੋਲ ਨਾ ਜਾਓ। ਜੇ ਉਹਨਾਂ ਨੇ ਪਕੜ ਲਿਆ ਤੁਹਾਨੂੰ ਛੁਡਾਉਣ ਦੇ ਲਈ, ਮੈਂ ਵੀ ਜਾ ਨਹੀਂ ਸਕਦਾ, ਉਹਨਾਂ ਤੋਂ ਮੈਂ ਵੀ ਬਚ ਕੇ ਰਹਿੰਦਾ। ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਤੇ ਜਿਹੜੇ ਦੂਜੇ ਭਾਵ ਦੇ ਵਿੱਚ ਦੁਸ਼ਟ ਬੰਦੇ ਹੁੰਦੇ, ਮਹਾਰਾਜ ਜੀ ਨੇ ਕਿਹਾ ਕਿ ਭਾਈ ਉਹ ਜਮ ਤੇਰੀ ਸਰਕਾਰ ਹੈ, ਲੇਕਿਨ ਜਿਹੜੇ ਨਾਮ ਬਾਣੀ ਦਾ ਜਾਪ ਕਰਦੇ ਹਨ, ਤਿੰਨ ਕੀ ਸੇਵਾ ਧਰਮ ਰਾਏ ਕਰੇ, ਉਹਨਾਂ ਦੀ ਸੇਵਾ ਖੁਦ ਧਰਮ ਰਾਜਾ ਕਰਦਾ। ਹੁਣ ਦੋਵੇਂ ਪਾਸੇ ਤੁਸੀਂ ਖੜ ਜਾਓ, ਤੇ ਨਾਲ ਇਹ ਘੋੜੇ ਦੀਆਂ ਰਕਾਬਾਂ ਜਿਹੜੀਆਂ ਉਹਨੂੰ ਪਕੜਨਾ ਕਰੋ, ਤੇ ਨਾਲ ਚੌਂਕੀਦਾਰ ਆਪਾਂ ਇੰਜ ਭੱਜ ਕੇ ਨਹੀਂ ਜਾਣਾ, ਚੋਰੀ ਚੁਪੇ ਛੁਪੇ ਨਹੀਂ ਜਾਣਾ, ਲਲਕਾਰਾ ਦੇ ਕਰਕੇ ਜਾਣਾ। ਤੇ ਉਹਨਾਂ ਨੂੰ ਦੱਸੋ ਕਿ ਭਾਈ ਤੁਸੀਂ ਘੇਰਾ ਪਾ ਲਿਓ, ਪਕੜਨਾ ਪਕੜ ਦਿਓ, ਅਸੀਂ ਜਾ ਰਹੇ ਹਾਂ। ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣ ਲੱਗੇ। ਸਿੰਘਾਂ ਨੇ ਕਈਆਂ ਨੇ ਕਿਹਾ ਮਹਾਰਾਜ ਚੁੱਪ ਚਾਪ ਜਾਣਾ, ਮਹਾਰਾਜ ਨੇ ਕਿਹਾ ਨਹੀਂ ਭਾਈ, ਆਪਾਂ ਇਹਨਾਂ ਦੇ ਵਿੱਚੋਂ ਦੀ ਹੋ ਕੇ ਲਲਕਾਰਾ ਦੇ ਕਰਕੇ ਜਾਣਾ ਹੈ। ਗੱਲ ਬੜੀ ਕਮਾਲ ਦੀ ਹੈ, ਨਗਾਰੇ ਧੌਂਸੇ ਬਜਾਏ, ਮਹਾਰਾਜ ਨੇ ਕਿਹਾ ਹਿੰਦ ਪੀਰ ਮੇਰਵਦ, ਕਿ ਹਿੰਦ ਦਾ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾ ਰਹੇ, ਜੇ ਪਕੜਨਾ ਪਕੜ ਲਿਓ, ਉਹਨਾਂ ਦੇ ਵਿਚਕਾਰ ਦੀ ਹੋ ਕਰਕੇ ਲੰਘੇ ਸਨ। ਇਸ ਤਰ੍ਹਾਂ ਹੀ ਮਹਾਰਾਜ ਨੇ ਕਿਹਾ ਇਹਨਾਂ ਨੂੰ ਜਗਾਓ, ਇਹਨਾਂ ਦੇ ਵਿੱਚੋਂ ਦੀ ਹੋ ਕਰਕੇ ਆਪਾਂ ਨੇ ਜਾਣਾ। ਤੇ ਇਸ ਤਰ੍ਹਾਂ ਦੋਵੇਂ ਭਰਾ ਜਿਹੜੇ ਹਨ ਉਹਨਾਂ ਨੇ ਰਕਾਬਾਂ ਨੂੰ ਪਕੜਨਾ ਕੀਤਾ। ਤੇ ਕਹਿੰਦੇ ਕਿ ਹੁਣ ਤਾਂ ਸਤਿਗੁਰੂ ਮਹਾਰਾਜ ਜੀ ਸਾਡੀ ਸਹਾਇਤਾ ਦੇ ਲਈ ਆਏ ਹਨ, ਤੇ ਉਹਨਾਂ ਦੇ ਅੰਦਰ ਇੰਨਾ ਆਤਮ ਵਿਸ਼ਵਾਸ ਆ ਗਿਆ। ਦੂਜੇ ਸਿਪਾਹੀਆਂ ਨੂੰ ਸਾਰਿਆਂ ਨੂੰ ਕਹਿੰਦੇ ਕਿ ਮੂਰਖੋ ਬੇਈਮਾਨੋ, ਜੇ ਪਕੜਨਾ ਤੇ ਪਕੜ ਕੇ ਸਾਨੂੰ ਦਿਖਾਓ, ਨਹੀਂ ਤਾਂ ਦੇਖੋ ਹੁਣ ਗੁਰੂ ਮਹਾਰਾਜ ਜੀ ਸਾਡੇ ਨਾਲ ਹਨ, ਹੁਣ ਅਸੀਂ ਤੁਹਾਡੇ ਕੈਦ ਦੇ ਵਿੱਚੋਂ ਲਲਕਾਰਾ ਦੇ ਕਰਕੇ ਜਾ ਰਹੇ ਹਾਂ। ਇਸ ਤਰ੍ਹਾਂ ਉੱਚੀ ਧੁਨ ਸੁਣ ਕਰਕੇ ਸਾਰੇ ਪਾਹਰੂ ਜਿਹੜੇ ਜਾਗਰਤ ਹੋ ਗਏ, ਉੱਠ ਕਰਕੇ ਤੁਰੰਤ ਆ ਕਰਕੇ ਪਕੜਨਾ ਚਾਹਿਆ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਘੋੜੇ ਨੂੰ ਪ੍ਰੇਰਨਾ ਦਿੱਤੀ, ਜਿਸ ਤਰ੍ਹਾਂ ਆਕਾਸ਼ ਮਾਰਗ ਦੇ ਵਿੱਚ ਪੰਛੀ ਜਾਂਦਾ ਨਾ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਚੱਲ ਗਏ। ਉੱਥੋਂ ਪਿਆਰਿਓ ਦਵਾਦਸ ਕੋਸ ਜੋ ਹੈ ਪਹਾੜੀ ਇਲਾਕਾ, ਤੇ ਉੱਥੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਾਲਾ ਰਾਵ ਤੇ ਰੁਸਤਮ ਰਾਵ ਨੂੰ ਛੱਡਣਾ ਕੀਤਾ। ਤੇ ਮਹਾਰਾਜ ਜੀ ਨੇ ਵਚਨ ਕੀਤਾ ਕਿ ਦੇਖੋ ਭਾਈ ਤੁਹਾਨੂੰ ਛੁਡਾਉਣ ਦੇ ਲਈ ਆਏ ਹਾਂ, ਲੇਕਿਨ ਹੁਣ ਇਹ ਹੱਠ ਨਹੀਂ ਕਰਨਾ ਕਿ ਮਹਾਰਾਜ ਹੁਣ ਆਈ ਸਾਨੂੰ

ਪਿਆਰਿਓ ਉਹ ਪੂਰੀਆਂ ਪੰਗਤੀਆਂ ਸਾਖੀ ਨਾਲ ਜੁੜਦੀਆਂ ਬੇੜੀਆਂ ਦੇ ਵਿੱਚ ਜਕੜੇ ਹੋਏ ਸੀ। ਬੇਸ਼ੱਕ ਪਿਆਰਿਓ ਸ਼ਬਦ ਦੇ ਜਿਹੜੇ ਅਰਥ ਜਿਹੜੇ ਬਾਹਰੀ ਰੂਪ ਦੇ ਵਿੱਚ ਅੰਤਰੀਵ ਰੂਪ ਦੇ ਵਿੱਚ ਜਿਸ ਤਰ੍ਹਾਂ ਇੱਕ ਬੰਦਾ ਜਿਹੜਾ ਬਾਹਰੀ ਪਿਆਰਿਓ ਬੰਧਨਾਂ ਦੇ ਵਿੱਚ ਕਿਸੇ ਰੱਸੇ ਦੇ ਨਾਲ ਸਾਂਕਲੀਆਂ ਦੇ ਵਿੱਚ ਜਕੜਿਆ ਹੋਇਆ ਹੁੰਦਾ, ਲੇਕਿਨ ਸੱਚ ਜਾਣੋ ਪਿਆਰਿਓ ਆਤਮਾ ਕਰਕੇ ਮਨ ਕਰਕੇ ਤੇ ਆਪਾਂ ਜਿਹੜੇ ਸੁਤੰਤਰ ਨਹੀਂ ਆ, ਆਪਾਂ ਵੀ ਬੱਜੇ ਹੋਏ ਹਾਂ। ਉਹ ਵਿਅਕਤੀ ਜਿਹੜਾ ਬਾਹਰੀ ਸਾਂਕਲਾਂ ਦੇ ਨਾਲ ਜੁੜਿਆ ਹੋਇਆ, ਲੇਕਿਨ ਆਪਾਂ ਝਾਤ ਮਾਰੀਏ ਆਪਾਂ ਵਿਕਾਰਾਂ ਦੇ ਵਿੱਚ ਬੱਜੇ ਹੋਏ ਹਾਂ। ਵਿਕਾਰਾਂ ਦੀਆਂ ਸਾਂਕਲੀਆਂ ਜਿਹੜੀਆਂ ਕਾਮਨਾ ਭਾਵਨਾ ਦੀਆਂ ਸਾਂਕਲੀਆਂ ਨੇ ਸਾਨੂੰ ਜਕੜ ਕੇ ਰੱਖਣਾ ਕੀਤਾ, ਭਾਵੇਂ ਬਾਹਰੀ ਸਾਂਕਲ ਹੋਵੇ, ਬਾਹਰੀ ਬੇੜੀਆਂ ਹੋਣ, ਭਾਵੇਂ ਵਿਕਾਰਾਂ ਦੀਆਂ ਬੇੜੀਆਂ ਹੋਣ। ਸਤਿਗੁਰੂ ਮਹਾਰਾਜ ਕਾਟੀ ਬੇੜੀ ਪਗਹੋ ਤੇ ਪੈਰਾਂ ਤੋਂ ਉਹਨਾਂ ਦੀਆਂ ਬੇੜੀਆਂ ਤੋੜ ਕਰਕੇ ਗੁਰ ਕੀ ਨਹੀਂ ਬੰਦ ਖਲਾਸ, ਬਾਹਰੀ ਜੇਲ੍ਹ ਖਾਣੇ ਤੋਂ ਵੀ ਉਹਨਾਂ ਦੀ ਬੰਦ ਖਲਾਸੀ ਕਰਦੇ। ਇਸ ਤਰ੍ਹਾਂ ਜਮਾਂ ਦੀ ਗੇੜ ਤੋਂ ਉਹਨਾਂ ਦੀ ਮਾਰ ਤੋਂ ਵੀ ਮਹਾਰਾਜ ਆਪਣੇ ਸਿੱਖਾਂ ਦੀ

0: ਆਪਣੇ ਸਦਨ ਮਹਿਤ ਹਨ ਕਨ ਸੰਗ
1: ਤੇ ਇਹ ਕੀ ਕੀਤਾ ਪਿਆਰਿਓ ਉਥੋਂ ਨਿਕਲ ਕਰਕੇ ਵਾਪਸ ਆਪਣੇ ਘਰ ਦੇ ਵਿੱਚ ਚੱਲ ਗਏ ਜਨਵਾੜੇ ਚੱਲ ਗਏ ਉਥੋਂ ਫਿਰ ਜੋ ਸੁਖਨਾ ਕੀਤੀ ਹੈ ਜੋ ਅਰਦਾਸਾਂ ਕੀਤੀਆਂ ਨਾ ਕਿ ਅਸੀਂ ਮਹਾਰਾਜ ਤੇ ਜੇ ਇਹ ਸਾਡਾ ਕਾਰਜ ਹੋ ਗਿਆ ਅਸੀਂ ਇਹ ਕਰਾਂਗੇ ਆਹ ਚੜਾਵਾਂਗੇ ਉਹ ਚੜਾਵਾਂਗੇ ਇਹ ਜਿਹੜੀ ਅਰਦਾਸ ਹੁੰਦੀ ਨਾ ਸੁਖਨੇ ਦੀ ਅਰਦਾਸ ਇਹਨਾਂ ਨੇ ਕਿਹਾ ਕਿ ਚਲੋ ਭਾਈ ਹੁਣ ਆਪਣਾ ਕਾਰਜ ਹੋ ਗਿਆ ਆ ਹੁਣ ਚੱਲ ਕਰਕੇ ਆਪਾਂ ਆਪਣੇ ਸੁਖਨਾ ਦੀ ਜਿਹੜੀ ਹੈ ਅਰਦਾਸ ਕਰਾਈਏ ਉਥੋਂ ਜਾ ਕਰਕੇ ਵਾਪਸ ਪਿਆਰਿਓ ਬਹੁਤ ਸਾਰਾ ਮਾਲ ਧਨ ਉਹ ਇੱਥੇ ਲੈ ਕਰਕੇ ਆਏ ਆ ਕਰਕੇ ਇੱਥੇ ਦਰਸ਼ਨ ਦਿਦਾਰੇ ਕਰਨੇ ਕੀਤੇ ਪਾਵਨ ਅਸਥਾਨ ਤੇ

ਸੰਤੋਖ ਸਿੰਘ ਜੀ ਜਿਹੜੇ ਹਨ ਜੋ ਇੱਥੋਂ ਦੇ ਜਥੇਦਾਰ ਮੁੱਖ ਪ੍ਰਬੰਧਕ ਆ, ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਅੱਜ ਗੁਰੂ ਘਰਾਂ ਦੇ ਦਾਇਰੇ ਬਹੁਤ ਜ਼ਿਆਦਾ ਵਿਸ਼ਾਲ ਹੋ ਗਏ, ਵੱਡੇ ਹੋ ਗਏ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਜਿਹੜੇ ਮੁਖੀ ਹੁੰਦੇ ਸਨ, ਜਥੇਦਾਰ ਪੁਜਾਰੀ ਕਹਿ ਲਿਓ ਜੋ ਮਰਜ਼ੀ, ਉਹੀ ਪਿਆਰਿਓ ਪੂਰਾ ਪ੍ਰਬੰਧ ਕਰਦੇ, ਪੂਜਾ ਪਾਠ ਦੀ ਵੀ ਜ਼ਿੰਮੇਦਾਰੀ ਲੈਣਾ ਦੇਣਾ ਸਾਰਾ ਕਾਰੋਬਾਰ ਉਹਨਾਂ ਦਾ ਹੁੰਦਾ। ਆਪਾਂ ਵੇਖ ਸਕਦੇ ਹਾਂ ਪਿਆਰਿਓ 1920-25 ਤੱਕ ਵੀ ਪਿਆਰਿਓ ਅਤੇ ਪੰਜਾਬ ਦੇ ਵਿੱਚ ਜਾਂ ਔਰ ਅਸਥਾਨਾਂ ਦੇ ਵਿੱਚ ਮਹੰਤ ਉਹ ਪ੍ਰਬੰਧ ਕਰਿਆ ਕਰਦੇ, ਪੂਜਾ ਪਾਠ ਦਾ ਵੀ ਪਿਆਰਿਓ ਉਹੀ ਪ੍ਰਬੰਧ ਕਰਨਾ, ਔਰ ਆਵਕ ਜਾਵਕ ਪ੍ਰੋਪਰਟੀਆਂ ਦੀਆਂ ਉਹ ਪੈਸਾ ਕਿੰਨਾ ਆ ਰਿਹਾ, ਖਰਚ ਕਿੰਨਾ ਹੋ ਰਿਹਾ, ਸਾਰਾ ਕੰਮ ਉਹੀ ਕਰਦੇ ਸਨ। ਫਿਰ ਬਾਅਦ ਦੇ ਵਿੱਚ ਦਾਇਰਾ ਵੱਧਦਾ ਗਿਆ ਅਤੇ ਕਮੇਟੀਆਂ ਬਣ ਗਈਆਂ, ਪ੍ਰਬੰਧਕ ਵੱਖਰੇ ਹੋ ਗਏ, ਪੂਜਾ ਕਰਨ ਵਾਲੇ ਉਹ ਵੱਖਰੇ ਹੋ ਗਏ ਹਨ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਸਾਹਿਬ ਜੀ ਪੂਰੇ ਇੱਥੋਂ ਦੇ ਕਾਰੋਬਾਰੀ ਸਨ। ਉਹਨਾਂ ਨੇ ਕੀ ਕੀਤਾ, ਜੋ ਉਹਨਾਂ ਦੀ ਮਾਇਆ ਜਿਹੜੀ ਲਿਆ ਕਰਕੇ ਉਹਨਾਂ ਦੇ ਅੱਗੇ ਅਰਪਣ ਕਰਨੀ ਕੀਤੀ ਅਤੇ ਭਾਈ ਸੰਤੋਖ ਸਿੰਘ ਜੀ ਨੇ ਇਸ ਅਸਥਾਨ ਦੇ ਉੱਤੇ ਸਿੰਘਾਸਨ ਸਾਹਿਬ ਜੀ ਦੇ ਅੱਗੇ ਖੜ ਕੇ ਅਰਦਾਸ ਕਰਨੀ ਕੀਤੀ ਅਤੇ ਉਹਨਾਂ ਨੇ ਇਹ ਅਰਦਾਸ ਕੀਤੀ ਕਿ ਹੈ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਧੰਨ ਹੋ, ਆਪ ਜੀ ਜਾਗਰਤ ਜੋਤ ਹੋ, ਆਪ ਜੀ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਹੋ, ਜਿੱਥੇ ਵੀ ਕੋਈ ਆਪ ਜੀ ਨੂੰ ਯਾਦ ਕਰਦਾ ਆਪ ਉਹਦੀ ਮਦਦ ਕਰਨ ਦੇ ਲਈ ਪਹੁੰਚ ਜਾਂਦੇ ਹੋ, ਤੇ ਆਪਣੀ ਪੈਜ ਜਿਹੜੀ ਹੈ ਤੇ ਆਪਣੀ ਜਿਹੜੀ ਵਡਿਆਈ ਆਪ ਜੀ ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ, ਉੱਤੇ ਭੱਜ ਕਰਕੇ ਤੇ ਉਹਨੂੰ ਬਚਾਉਂਦੇ ਹੋ, ਆਪਣੀ ਪੈਜ ਰੱਖਦੇ ਹੋ, ਤੇ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਬਹੁਤ ਤਗੜੀ ਦੇਗ ਤਿਆਰ ਕਰਕੇ ਸੰਗਤਾਂ ਦੇ ਵਿੱਚ ਵਰਤਾਉਣਾ ਕੀਤਾ, ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਮਾਇਆ ਦਿੱਤੀ ਸੀ ਨਾ ਸਾਧ ਸੰਗਤ ਜੀ, ਦੇਖੋ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਰੀ ਮਾਇਆ ਉਹ ਲੰਗਰਾਂ ਦੇ ਵਿੱਚ ਲਾ ਦਿੱਤੀ, ਫਿਰ ਇਹ ਪੂਰਾ ਦੇਸ਼ ਦੇ ਇਲਾਕੇ ਦੇ ਵਿੱਚ ਇਹ ਪ੍ਰਸੰਗ ਜਿਹੜਾ ਬਹੁਤ ਜ਼ਿਆਦਾ ਫੈਲ ਗਿਆ।

0: ਫਿਰ ਲੋਕਾਂ ਨੂੰ ਇਹ ਚੱਲਿਆ, ਪਤਾ ਚੱਲਿਆ ਕਿ ਜੀ ਇਹ ਜ਼ਾਹਰੀ ਕਲਾ ਵਾਲਾ ਅਸਥਾਨ ਹੈ। ਇੱਥੇ ਜੋ ਵੀ ਅਰਦਾਸਾਂ ਬੇਨਤੀਆਂ ਕਰਾਉਂਦਾ, ਗੁਰੂ ਮਹਾਰਾਜ ਉਹਨਾਂ ਦੀ ਮਦਦ ਇਮਦਾਦ ਕਰਦੇ ਹਨ, ਉਹਨਾਂ ਦੀ ਰਾਖੀ ਕਰਦੇ ਹਨ। ਇਹਦੇ ਨਾਲ ਹੀ ਤਾਂ ਇਹ ਪ੍ਰਚਾਰ ਪ੍ਰਸਾਰ ਦੇ ਨਾਲ ਹੀ ਤਾਂ ਸਾਧ ਸੰਗਤ ਜੀ ਸੰਗਤਾਂ ਨੂੰ ਪ੍ਰੇਰਣਾ ਮਿਲਦੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂ, ਆਪਾਂ ਵੱਧ ਤੋਂ ਵੱਧ ਗੁਰੂ ਘਰਾਂ ਦਾ ਪ੍ਰਚਾਰ ਕਰੀਏ, ਤਾਂ ਕਿ ਕਈ ਬੰਦੇ ਜਿਹੜੇ ਜਿਹੜੇ ਸੱਜੇ ਖੱਬੇ ਜਾਂਦੇ ਨਾ, ਹੁਣ ਕਈ ਲੋਕਾਂ ਨੇ ਕੀ ਕੀਤਾ ਪਿਆਰਿਓ, ਇਹ ਸਾਰੀ ਗੱਲ ਜਿਹੜੀ ਪ੍ਰਚਾਰ ਦੀ ਹੈ, ਕਈ ਥਾਵਾਂ ਦੇ ਵਿੱਚ ਆਪਾਂ ਵੇਖਦੇ ਹਾਂ, ਅਸੀਂ ਖੁਦ ਵੇਖਿਆ ਪਿਆਰਿਓ। ਮੈਂ ਇਹ ਸ਼ਹਿਰ ਦੀ ਗੱਲ ਕਰਦਾ, ਕਦੇ ਵੇਖਦੇ ਸੀ ਪਿਆਰਿਓ, ਕੋਈ ਵੀ ਅਸਥਾਨ ਕੋਈ ਮੰਦਿਰ ਆਦਿਕ ਨਹੀਂ ਹੁੰਦਾ ਸੀ, ਲੇਕਿਨ ਉੱਥੇ ਚਾਰ ਬੰਦਿਆਂ ਨੇ ਸਾਡੇ ਵੇਖਦਿਆਂ ਵੇਖਦਿਆਂ ਪੱਥਰ ਲਾ ਦਿੱਤੇ, ਫਿਰ ਉਹਦੀ ਪੂਜਾ ਸ਼ੁਰੂ ਹੋ ਗਈ, ਮੰਦਿਰ ਬਣ ਗਿਆ। ਉਹ ਤੋਂ ਬਾਅਦ ਪ੍ਰਚਾਰ ਕਰਨਾ ਸ਼ੁਰੂ ਹੋ ਗਿਆ ਜੀ ਕਿ ਇੱਥੇ ਆਏ ਸੀ ਜੀ, ਇੱਥੇ ਆਹ ਮਨੌਤ ਕੀਤੀ, ਆਹ ਪੂਰੀ ਹੋਈ, ਉਹ ਪੂਰੀ ਹੋਈ, ਲੋਕ ਫਿਰ ਜੁੜਦੇ ਗਏ। ਅੱਜ ਪਿਆਰਿਓ ਤੇ ਕਦੇ ਉਹਨਾਂ ਦੇ ਦਿਨ ਆਉਂਦੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕੀ ਲਾਈਨ ਲਾ ਕਰਕੇ ਖੜਦੇ, ਤੇ ਕਦੇ ਵੇਖਿਆ ਪਿਆਰਿਓ ਕੋਈ ਅਸਥਾਨ ਕੁਛ ਵੀ ਨਹੀਂ ਸੀ, ਸਾਡੇ ਵੇਖਦਿਆਂ ਹੀ ਚਾਰ ਪੱਥਰ ਉਹਨਾਂ ਨੇ ਇਕੱਠੇ ਕਰਕੇ ਨਾ ਇਸ ਤਰ੍ਹਾਂ ਬਣਾ ਲਿਆ। ਗੱਲ ਗੱਲ ਕੀ ਹੈ ਪਿਆਰਿਓ, ਪ੍ਰਚਾਰ ਦੀ ਹੁੰਦੀ ਹੈ। ਹੁਣ ਲੋਕ ਤਾਂ ਪਿਆਰਿਓ ਝੂਠਾ ਪ੍ਰਚਾਰ ਕਰਦੇ ਹਨ। ਹੁਣ ਪੰਜਾਬ ਦੇ ਵਿੱਚ ਜਾਓ, ਉੱਥੇ ਕੀ ਪ੍ਰਚਾਰ ਹੁੰਦਾ, ਕਈ ਥਾਵਾਂ ਦੇ ਵਿੱਚ, ਪਿੰਡਾਂ ਦੇ ਵਿੱਚ ਖਾਸ ਕਰਕੇ, ਲੇਕਿਨ ਹੁਣ ਫਿਰ ਵੀ ਬਹੁਤ ਚੜ੍ਹਦੀ ਕਲਾ ਹੋ ਰਹੀ ਹੈ। ਆਮ ਜਿਹੜੇ ਭੋਲੇ ਭਾਲੇ ਸਿੱਧੇ ਸਾਦੇ ਲੋਕ ਜਿਹੜੇ ਹੁੰਦੇ ਨਾ, ਇਹਨਾਂ ਨੂੰ ਕਿਸ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ। ਹੁਣ ਪਿਆਰਿਓ ਹਰ ਕਿਸੇ ਕੋਲ ਮਾਲ ਡੰਗਰ ਹੁੰਦਾ, ਗਾਵਾਂ ਮੱਝਾਂ ਹੁੰਦੀਆਂ, ਕਈ ਵਾਰੀ ਉਹ ਦੁੱਧ ਤੋਂ ਹਟ ਜਾਵੇ, ਦੁੱਧ ਨਾ ਦੇਵੇ ਤੇ ਲੋਕੀ ਉਹ ਬੜੇ ਪਰੇਸ਼ਾਨ ਹੁੰਦੇ, ਤਾਕਾ ਤਵੀਤ ਕਰਨਾ, ਇਹ ਅੱਜ ਵੀ ਚੱਲਦਾ। ਉਹ ਕਹਿ ਦਿੰਦੇ ਕੋਈ ਕਿ ਜਾ ਭਾਈ ਉੱਥੇ ਫਲਾਣੇ ਪੀਰ ਕੋਲ ਚੱਲ ਜਾਓ, ਤੇ ਕੋਈ ਗੱਲ ਜਿਹੜੀ ਘਰ ਦੇ ਵਿੱਚ ਘਰ ਕਲੇਸ਼ ਹੁੰਦਾ, ਕਈ ਝਗੜੇ ਪੈ ਜਾਂਦੇ, ਕੁਛ ਨਾ ਕੁਛ ਹਰ ਕਿਸੇ ਬੰਦੇ ਦੇ ਨਾਲ ਪਿਆਰਿਓ ਆਦੀਆਂ ਵਿਆਦੀਆਂ ਉਪਾਦੀਆਂ ਲੱਗੀਆਂ ਹੋਈਆਂ ਹੁੰਦੀਆਂ, ਕੋਈ ਇਹਤੋਂ ਨਹੀਂ ਬਚਿਆ ਹੋਇਆ। ਲੇਕਿਨ ਉਹ ਬੰਦਿਆਂ ਨੂੰ ਆਪਣੇ ਪਾਸੇ ਮੋੜ ਦਿੰਦੇ ਕਿ ਭਾਈ ਤੁਸੀਂ ਉੱਥੇ ਚੱਲ ਜਾਓ, ਉਹ ਬੰਦੇ ਇਹੋ ਜਿਹਾ ਪ੍ਰਚਾਰ ਕਰਦੇ ਕਿ ਭਾਈ ਉਹ ਪੀੜ ਕੋਲ ਚੱਲ ਜਾਓ, ਉਹ ਮੰਦਿਰ ਦੇ ਵਿੱਚ ਚੱਲ ਜਾਓ। ਤੇ ਕਈ ਇਹੋ ਜਿਹੇ ਸਾਡੇ ਵਰਗੇ ਪਿਆਰਿਓ, ਮੈਂ ਬੇਨਤੀ ਕਰਾਂ, ਕਈ ਜਦੋਂ ਗੁਰੂ ਘਰ ਦੇ ਵਿੱਚ ਆ ਕਰਕੇ ਇਹ ਦੁੱਧ ਪੁੱਤ ਦੀ ਅਰਦਾਸ ਕਰਾਉਂਦੇ, ਕਾਰੋਬਾਰ ਦੀ ਅਰਦਾਸ ਕਰਾਉਂਦੇ ਨਾ, ਉਹ ਸਿੱਧਾ ਕਹਿ ਦਿੰਦੇ ਕਿ ਤੂੰ ਕਾਹਦਾ ਸਿੱਖ ਹੈ ਭਾਈ, ਗੁਰੂ ਮਹਾਰਾਜ ਜੀ ਦੇ ਕੋਲ ਤੋਂ ਨਾਮ ਬਾਣੀ ਦੀ ਦਾਤ ਲੈਣ ਦੇ ਲਈ ਜਾਣਾ ਚਾਹੀਦਾ, ਤੂੰ ਤਾਂ ਇਹ ਦੁਨਿਆਵੀ ਵਸਤੂਆਂ ਮੰਗ ਰਿਹਾ, ਇਹਦੀ ਅਰਦਾਸ ਨਹੀਂ। ਕਈ ਥਾਵਾਂ ਦੇ ਉੱਤੇ ਨਾ ਪਿਆਰਿਓ ਲੋਕਾਂ ਨੇ ਇਹ ਵੱਡੇ ਵੱਡੇ ਬੋਰਡ ਲਾ ਕਰਕੇ ਗੁਰੂ ਘਰਾਂ ਦੇ ਵਿੱਚ ਲਾ ਕਰਕੇ ਰੱਖ ਦਿੱਤੇ ਕਿ ਇੱਥੇ ਦੁਨਿਆਵੀ ਅਰਦਾਸ ਨਹੀਂ ਕੀਤੀ ਜਾਂਦੀ ਹੈ। ਬੰਦਾ ਪਿਆਰਿਓ ਬਹੁਤ ਘੱਟ ਉਹ ਚੰਗੇ ਚੜ੍ਹਦੀ ਕਲਾ ਵਾਲੇ ਇਹੋ ਜਿਹੇ ਮਹਾਂਪੁਰਖ ਹੁੰਦੇ, ਟਾਵਾਂ ਟਾਵਾਂ ਹੁੰਦੇ, ਬਾਕੀ ਦਾ ਤਾਂ ਲੋਕ ਆਪਾਂ ਆਪਣੇ ਅੰਦਰ ਹੀ ਝਾਤ ਮਾਰੀਏ, ਆਪਾਂ ਵੀ ਦੁਖੀ ਨਹੀਂ ਹੁੰਦੇ ਹਾਂ। ਜਦੋਂ ਦੁੱਖ ਹੁੰਦਾ ਤੇ ਆਪਾਂ ਅਰਦਾਸਾਂ ਬੇਨਤੀਆਂ ਨਹੀਂ ਕਰਾਉਂਦੇ ਪਿਆਰਿਓ, ਤੇ ਉਹਨਾਂ ਲੋਕਾਂ ਨੇ ਕਈਆਂ ਨੇ ਇਹ ਕਰ ਦਿੱਤਾ ਕਿ ਭਾਈ ਇੱਥੇ ਦੁਨਿਆਵੀ ਅਰਦਾਸਾਂ ਨਹੀਂ ਹੁੰਦੀਆਂ। ਉਹ ਬੰਦਾ ਫਿਰ ਕਿੱਥੇ ਜਾਵੇਗਾ, ਉਹ ਹਾਰ ਕੇ ਉੱਥੇ ਹੀ ਜਾਵੇਗਾ। ਇਸ ਕਰਕੇ ਪਿਆਰਿਓ ਸਾਨੂੰ ਚਾਹੀਦਾ ਕਿ ਜਿਸ ਤਰ੍ਹਾਂ ਮਰਜ਼ੀ ਹੋਵੇ ਸੰਗਤਾਂ ਨੂੰ ਗੁਰੂ ਦਰਬਾਰ ਦੇ ਨਾਲ ਜੋੜਨਾ ਚਾਹੀਦਾ, ਪ੍ਰਚਾਰ ਕਰਨਾ ਚਾਹੀਦਾ। ਕੋਈ ਬੋਲਦਾ ਨਾ ਜੀ ਆ ਕਾਰਜ ਹੈ, ਇਹ ਕੰਮ ਅੜ ਗਿਆ ਖੜ ਗਿਆ, ਬੇਨਤੀ ਕਰੋ ਕਿ ਗੁਰਸਿੱਖਾ ਸੱਜੇ ਖੱਬੇ ਨਾ ਜਾ ਭਾਈ, ਕੋਈ ਗੱਲ ਨਹੀਂ ਹੈ, ਆ ਜਾ ਤਖ਼ਤ ਸਾਹਿਬ ਦੇ ਵਿੱਚ ਆ, ਅਰਦਾਸ ਬੇਨਤੀ ਕਰਾ, ਇੱਥੇ ਸੇਵਾ ਕਰਨਾ ਕਰ, ਸੱਜ ਜਾਣ ਤੇਰੀ ਦਾਤ, ਤੈਨੂੰ ਦਾਤ ਜ਼ਰੂਰ ਪ੍ਰਾਪਤ ਹੋਵੇਗੀ, ਤੇਰੀ ਆ ਜਿਹੜੀ ਹੈ ਜੋ ਮਰਜ਼ੀ ਮੁਸ਼ਕਲਾਂ ਜਿਹੜੀਆਂ ਉਹ ਆਸਾਨ ਹੋ ਜਾਣਗੀਆਂ, ਗੁਰੂ ਮਹਾਰਾਜ ਆਪ ਕਲਾ ਵਰਤਾਉਣਗੇ। ਗੱਲ ਪ੍ਰਚਾਰ ਦੀ ਹੈ ਪਿਆਰਿਓ। ਇਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਜਦੋਂ ਇਸ ਤਰ੍ਹਾਂ ਬਹੁਤ ਸਾਰੀਆਂ ਕਰਾਮਾਤਾਂ ਆਦਿਕ ਇਹ ਸੰਗਤਾਂ ਨੇ ਇੱਥੋਂ ਦੇ ਲੋਕਾਂ ਨੇ ਵੇਖਿਆ, ਉਹਨਾਂ ਨੇ ਖੁਦ ਪ੍ਰਚਾਰ ਕੀਤਾ ਕਿ ਭਾਈ ਇਹ ਜ਼ਾਹਰੀ ਕਲਾ ਵਾਲਾ ਅਸਥਾਨ ਹੈ, ਇੱਥੇ ਜਾਗਤ ਜੋਤ ਸ਼ਹੀਦੀ ਪੈਰੇ ਜਾਗਰਤ ਹਨ, ਜੋ ਵੀ ਇੱਥੇ ਆਉਂਦਾ ਨਾ ਖਾਲੀ ਝੋਲੀ ਲੈ ਕਰਕੇ ਆਉਂਦਾ, ਲੇਕਿਨ ਮਹਾਰਾਜ ਜੀ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹੋ ਜਿਹੀ ਕਲਾ, ਇਹੋ ਜਿਹੀ ਕਿਰਪਾ ਵਰਤਦੇ ਮਹਾਰਾਜ ਉਹਦੀਆਂ ਝੋਲੀਆਂ ਹਰੀਆਂ ਭਰੀਆਂ ਕਰਕੇ ਭੇਜਦੇ ਹਨ।
1: ਸ਼ਕਲ ਸਭ ਹਿੱਟ ਚੜਾਵਾ
0: ਤੇ ਹਰ ਕੋਈ ਪਿਆਰਿਓ ਗੁਰਮੁਖ ਪਿਆਰਾ ਜਿਹੜਾ ਯਥਾ ਸ਼ਕਤ ਆਦਿਕ ਤੇ ਆਪਣੀ ਭਾਵਨਾ ਦੇ ਮੁਤਾਬਕ ਭੇਟ ਚੜਾਉਣੀ ਚਾਹੀਦੀ ਹੈ। ਕੋਈ ਕਹਿੰਦਾ ਨਾ ਜੀ ਇੰਨਾ, ਇੰਨਾ ਚੜਾਓ ਇੰਨਾ ਚੜਾਓ। ਯਥਾ ਸ਼ਕਤ ਦਾ ਮਤਲਬ ਜਿੰਨੀ ਤੁਹਾਡੀ ਸ਼ਕਤੀ ਹੈ ਭੇਟ ਪਿਆਰਿਓ ਚੜਾਉਣੀ ਚਾਹੀਦੀ ਆ। ਜੇ ਕੁਛ ਨਹੀਂ ਮਹਾਰਾਜ ਨੇ ਕਿਹਾ ਨਾ ਭਾਵਨੀ ਭਗਤ ਪਹਾਏ ਕੌੜੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿ ਸਿੱਖਾ ਤੇਰੇ ਕੋਲ ਕੁਛ ਵੀ ਨਹੀਂ ਫੁੱਟੀ ਕੌੜੀ ਵੀ ਚੜਾ ਦੇ ਗੁਰੂ ਮਹਾਰਾਜ ਖਜ਼ਾਨੇ ਤੈਨੂੰ ਬਖਸ਼ ਦੇਣਗੇ। ਹੁਣ ਯਥਾ ਸ਼ਕਤ ਭਾਵੇਂ ਕਿ ਕੋਈ ਬੰਦੇ ਕੋਲ ਦਸ ਦਮੜਾ ਹੈ ਦਸ ਚੜਾਵੇ ਕੋਈ ਫਿਕਰ ਨਹੀਂ ਹੈ ਪਿਆਰਿਓ ਇਹ ਹੈ ਯਥਾ ਸ਼ਕਤ। ਸੌ ਦਮੜਾ ਚੜਾ ਸਕਦੇ ਸੌ ਚੜਾਓ, ਪੰਜ ਸੌ ਚੜਾ ਸਕਦੇ ਪੰਜ ਸੌ, ਹਜ਼ਾਰ ਚੜਾ ਸਕਦੇ ਹਜ਼ਾਰ ਚੜਾਓ। ਲੇਕਿਨ ਜਿਹੜਾ ਵਿਅਕਤੀ ਜਿਹੜਾ ਪਿਆਰਿਓ ਬਹੁਤ ਤਗੜਾ ਹੈ ਕਰੋੜਪਤੀਆ ਬੰਦਾ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਆ ਕਰਕੇ ਪਾਟੀ ਜੀ ਜਿਹੜੀ ਆ ਪੰਜ ਦਸ ਦੀ ਨੋਟ ਚੜਾਉਂਦਾ ਨਾ ਉਹ ਯਥਾ ਸ਼ਕਤ ਨਹੀਂ ਹੁੰਦੀ ਹੈ। ਉਹ ਫਿਰ ਭਾਈ ਉਹ ਤਾਂ ਲਾਲਚ ਕਰ ਰਿਹਾ, ਉਹ ਤਾਂ ਕੰਜੂਸ ਹੈ, ਉਹ ਤਾਂ ਆਪਣੇ ਪੈਸੇ ਬਚਾ ਰਿਹਾ। ਭਾਵ ਕਿ ਜਿੰਨੀ ਤੁਹਾਡੀ ਸਮਰੱਥਾ ਸ਼ਕਤੀ ਸ਼ਰਧਾ ਜਿਹੜੀ ਆ ਉਸ ਮੁਤਾਬਕ ਭੇਟ ਚੜਾਉਣੀ ਚਾਹੀਦੀ। ਹੁਣ ਸੰਗਤਾਂ ਦੇ ਵਿੱਚ ਇੰਨਾ ਪ੍ਰਚਾਰ ਹੋ ਗਿਆ ਉਸ ਵੇਲੇ ਸਾਰੇ ਆਸ ਪਾਸ ਕਈ ਮਰਹੱਟੇ ਜਿਹੜੇ ਔਲ ਵੀ ਜਿਹੜੇ ਹਨ ਤਿਲੰਗੀ ਲੋਕ ਜਿਹੜੇ ਉਹ ਰਿਹਾ ਕਰਦੇ ਉਹਨਾਂ ਦੇ ਅੰਦਰ ਵੀ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਜਾਗਰਤ ਹੋਈ। ਉਹ ਚੱਲ ਚੱਲ ਕਰਕੇ ਆਉਂਦੇ ਤੇ ਆ ਕਰਕੇ ਯਥਾ ਸ਼ਕਤ ਇੱਥੇ ਭੇਟਾਂ ਚੜਾਉਂਦੇ ਹਨ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ ਸਾਡੇ ਇਲਾਕਿਆਂ ਦੇ ਵਿੱਚ, ਦੇਖੋ ਇਹ ਜੋੜਨ ਵਾਲੀ ਗੱਲ ਹੈ। ਕਈ ਲੋਕ ਨਾ ਵੇਖ ਕਰਕੇ ਕਹਿੰਦੇ ਜੀ ਤੁਹਾਡੇ ਕੋਲ ਤਾਂ ਬਹੁਤ ਹਿੰਦੂ ਬਣਜਾਰੇ ਆਦਿਕ ਆਉਂਦੇ, ਲੇਕਿਨ ਪਿਆਰਿਓ ਜੋ ਮਰਜ਼ੀ ਉਹ ਸ਼ਰਧਾ ਦੇ ਨਾਲ ਹੀ ਆਉਂਦੇ ਹਨ। ਉਹਨਾਂ ਨੂੰ ਪਤਾ ਕਿ ਇਹ ਜ਼ਾਹਰੀ ਕਲਾ ਵਾਲਾ ਅਸਥਾਨ ਹੈ। ਅੱਜ ਵੀ ਸਾਡੇ ਇਲਾਕੇ ਦੇ ਵਿੱਚ ਬਹੁਤ ਦੂਰ ਦੁਰਾਡਿਓਂ ਜਿਹੜੇ ਭਾਵਨਾ ਵਾਲੇ ਤੇ ਕਈ ਵਣਜਾਰੇ ਲਬਾਣੇ ਜਿਹੜੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਵਿਆਹ ਕਾਰਜ ਹੁੰਦਾ ਨਾ ਪਿਆਰਿਓ, ਜਿਹਨਾਂ ਬੱਚਿਆਂ ਦਾ ਬੱਚੀ ਬੱਚਿਆਂ ਦਾ ਵਿਆਹ ਹੁੰਦਾ ਉਹ ਪਹਿਲੇ ਕਹਿੰਦੇ ਕਿ ਚਲੋ ਭਾਈ ਹਜ਼ੂਰ ਸਾਹਿਬ ਮੱਥਾ ਟੇਕੋ। ਇਸ ਅਸਥਾਨ ਦੇ ਵਿੱਚ ਮੱਥਾ ਟੇਕ ਕਰਕੇ ਹੀ ਉਹ ਪਤੀ ਪਤਨੀ ਗ੍ਰਸਤ ਜੀਵਨ ਦੇ ਵਿੱਚ ਉਤਰਦੇ ਹਨ। ਕਿੰਨੀ ਸ਼ਰਧਾ ਹੈ ਪਿਆਰਿਓ। ਲੇਕਿਨ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਬੰਦੇ ਪੈਸਾ ਇੰਨਾ ਆ ਗਿਆ ਬੱਚਿਆਂ ਦਾ ਵਿਆਹ ਕਾਰਜ ਹੋਇਆ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਗੁਰੂ ਘਰ ਨਤਮਸਤਕ ਹੋ, ਹਜ਼ੂਰ ਸਾਹਿਬ ਜਾਓ, ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਓ, ਮੱਥਾ ਟੇਕੋ, ਅਰਦਾਸ ਬੇਨਤੀ ਕਰਾਓ। ਕਹਿੰਦੇ ਨਹੀਂ ਜੀ ਇੱਥੇ ਨਹੀਂ ਜਾਣਾ, ਅਸੀਂ ਤਾਂ ਹਨੀਮੂਨ ਫਲਾਣੇ ਦੇਸ਼ ਨੂੰ ਜਾਣਾ ਹੈ। ਫਿਰ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਪੈਸਾ ਖਰਚ ਕਰਨਗੇ, ਗੁਰੂ ਘਰ ਦੇ ਵਿੱਚ ਜਾਣ ਦੇ ਲਈ ਦਿੱਕਤਾਂ ਆਉਂਦੀਆਂ। ਲੇਕਿਨ ਬਾਅਦ ਦੇ ਵਿੱਚ ਸਾਲ ਦੋ ਸਾਲ ਤੋਂ ਬਾਅਦ ਜਦੋਂ ਬੱਚੇ ਨਹੀਂ ਹੁੰਦੇ ਤੇ ਗੁਰੂ ਘਰ ਦੇ ਵਿੱਚ ਭੱਜ ਕੇ ਆਉਂਦੇ, ਕਹਿੰਦੇ ਮਹਾਰਾਜ ਝੋਲੀਆਂ ਹਰੀਆਂ ਭਰੀਆਂ ਕਰੋ। ਨਹੀਂ ਪਿਆਰਿਓ, ਕੋਈ ਵੀ ਕਾਰਜ ਹੋਵੇ ਤੇ ਵਿਆਹ ਕਾਰਜ ਹੋਵੇ ਜੋ ਮਰਜ਼ੀ ਹੋਵੇ ਗੁਰੂ ਘਰ ਦੇ ਨਾਲ ਸਾਨੂੰ ਜੁੜਨਾ ਚਾਹੀਦਾ। ਅੱਜ ਵੀ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਡੇ ਵਣਜਾਰੇ ਲੁਬਾਣੇ ਹਿੰਦੂ ਵੀਰ ਜਿਹੜੇ ਜਿਨ੍ਹਾਂ ਦੀ ਸ਼ਰਧਾ ਜਿਹੜੀ ਹੈ ਪਾਵਨ ਅਸਥਾਨ ਦੇ ਨਾਲ ਜੁੜੀ ਹੋਈ ਹੈ ਅੱਜ ਵੀ ਆ ਕਰਕੇ ਇੱਥੇ ਅਰਦਾਸਾਂ ਬੇਨਤੀਆਂ ਕਰਾਉਂਦੇ ਤੇ ਅੱਜ ਵੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀਆਂ ਝੋਲੀਆਂ ਹਰੀਆਂ ਭਰੀਆਂ ਹੁੰਦੀਆਂ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ ਮਾਫ਼ੀ ਬਖਸ਼ਣੀਆਂ ਕੇ ਤੋ ਸਮਤਾਓ ਸਾਰੇ ਗਾਜ ਵੱਜ ਕਰਕੇ ਫਤਿਹ ਬੁਲਾਈਏ।

0: ਬਿੰਦਾ ਸਿੰਘ
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਦਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜ

ਗੁਰੂ ਗਰੀਬ ਨਿਵਾਸ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸਤਸੰਗ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾਂ ਪਿਆਰਿਆਂ ਸ਼ੁਭ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਮ ਸਕੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੋਰ ਮਕਸ਼ ਨਾਮ ਦੇ ਆਰੋਪਤਾ ਸਮੂਹ ਸੰਤਾਨ ਮਨੋਕਾਮਨਾ ਪੂਰਨ ਕਰਨੇ ਨਾ ਮਾਣੀ ਨਾਲ ਪਿਆਰ ਸੁਣਾ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ।

ਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪਾਉਂਟਾ ਸਾਹਿਬ ਜੀ, ਤਖ਼ਤ ਸ੍ਰੀ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਬੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

പ്രതിരോധ നടപടികൾ

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਖੁਸ਼ੀਆਂ ਦੇ ਜੇਕਾਰੇ ਜਾਵੇ ਸੋਨੀਹਾਲ ਜਾਵੇ ਸਤ ਸ਼੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣ ਬਿਸਮਾਦ ਧਰਤੀ ਵਿਸ